ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅੱਜ ਦਿਨ ਬੁੱਧਵਾਰ ਸਕਸੰਵਤ 1948 ਈਸਵੀ ਦੇ ਵੈਸਾਖ ਮਹੀਨੇ ਦੀ ਅੱਜ 22 ਤਾਰੀਖ ਤੇ ਈਸਵੀ ਸੰਨ 2026 ਮਈ ਮਹੀਨੇ ਦੀ ਅੱਜ 13 ਤਾਰੀਖ ਏ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 42 ਸਕਿੰਟ ਦਾ। ਸ਼ੁਰੂ ਕਰਨ ਜਾ ਰਿਹਾ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਇਸ ਪ੍ਰਸਾਰਣ ਸਭਾ ਵਿਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਔਰ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਤੁਸੀਂ ਸੁਣੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਨ੍ਹਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਪ੍ਰੋਗਰਾਮ ਰਹੇਗਾ ਸਜਰੀ ਸਵੇਰ ਦਾ। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ।

ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ 8:30 ਤੇ ਸੁਣੋਗੇ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। ਅੱਠ ਵੱਜ ਕੇ 40 ਮਿੰਟ ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਸਿਲਸਿਲਾ ਰਹੇਗਾ ਕਵਿਸ਼ਰੀ ਅਤੇ ਢਾਡੀ ਵਾਰਾਂ। 9 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਤੇ ਪ੍ਰੋਗਰਾਮ ਨਾਚ ਕੇ ਫਨਕਾਰ। 10 ਵਜੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੀਤ ਪਟਾਰਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਕੇਂਦਰ ਤੋਂ। 11:05 ਤੇ ਤੁਸੀਂ ਆਨੰਦ ਮਾਣੋਗੇ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ। 12 ਵਜੇ ਲੇ ਕਰਾਂਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਔਰ 12:05 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਕਟਾਰੀਆ। 12:30 ਤੇ ਸਾਡੀਆਂ ਭੈਣਾਂ ਦਾ ਪ੍ਰੋਗਰਾਮ ਰਹੇਗਾ ਘਰ ਪਰਿਵਾਰ, ਤੇ ਅੱਜ ਇਸ ਪ੍ਰੋਗਰਾਮ ਦੌਰਾਨ ਗੱਲਬਾਤ ਕਰਾਂਗੇ ਜੀ, ਵਿਸ਼ਾ ਰਹੇਗਾ ਜੰਕ ਫੂਡ ਅਤੇ ਫਾਸਟ ਫੂਡ ਦੇ ਨੁਕਸਾਨ ਅਤੇ ਬਦਲ। ਮਹਿਮਾਨ ਹੋਣਗੇ ਜੀ ਪ੍ਰਿੰਸੀਪਲ ਕੁਸੁਮ ਟਾਕ, ਤੇ ਨਾਲ ਗੱਲਬਾਤ ਕਰਨਗੇ ਮਨਦੀਪ ਰਜੋਰਾ। 1:10 ਤੇ ਲੈ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। ਇੱਕ ਵੱਜ ਕੇ 15 ਮਿੰਟ ਤੇ ਪ੍ਰੋਗਰਾਮ ਰਹੇਗਾ ਦੋਸਤੋ ਹੈਲੋ ਫਰਮਾਇਸ਼, ਤੇ ਸਿਲਸਿਲਾ ਰਹੇਗਾ ਸਾਡਾ ਅੱਜ ਹੀ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅਧਾਰਤ ਹੋਵੇਗਾ ਗੀਤਕਾਰ ਸ਼ਾਇਰ ਕੁਸੁਮ ਜੋਸ਼ੀ ਤੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੁਧਾ। 2 ਵਜੇ ਲਿਖ ਰਾਂਗੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 2:15 ਤੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ। 3 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਸੁਣੋਗੇ ਪ੍ਰੋਗਰਾਮ ਦੋਸਤੋ ਸਖੀ ਸਹੇਲੀ, ਅਤੇ 4 ਵਜੇ ਪ੍ਰੋਗਰਾਮ ਆਜ ਕੇ ਮਹਿਮਾਨ। 5 ਵਜੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਰਹੇਗਾ ਪਿੰਡਾਂ ਵਾਲੇ, ਵਿਸ਼ਾ ਰਹੇਗਾ ਜੀ ਬਾਬੂ ਰਜ਼ਬ ਅਲੀ ਜੀ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ। 5:30 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੱਲਾਂ ਚੋ ਗੱਲ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਜਗਤਾਰ ਸਿੰਘ। 6:20 ਤੇ ਲੈ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 6:30 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਸਾਡੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਸੰਚਾਲਨ ਕਰਨਗੇ ਮਨਦੀਪ ਚੁਰਜੋਰਾ, ਤੇ ਵਿਸ਼ਾ ਰਹੇਗਾ ਜੀ 10ਵੀਂ ਤੋਂ ਬਾਅਦ ਵੋਕੇਸ਼ਨਲ ਟ੍ਰੇਡ ਨਾਲ ਸੰਬੰਧਿਤ ਨੌਕਰੀਆਂ ਦੇ ਮੌਕੇ। ਪ੍ਰੋਗਰਾਮ ਦੇ ਵਿੱਚ ਮਹਿਮਾਨ ਹੋਣਗੇ ਲੈਕਚਰਾਰ ਗੁਰਦੀਪ ਸਿੰਘ ਮਾਨ। 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਤੇ ਲੈ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 7:40 ਤੇ ਦੋਸਤੋ ਪ੍ਰੋਗਰਾਮ ਸ਼ਾਮ ਸੁਹਾਣੀ ਉਸੇ ਤਰ੍ਹਾਂ ਜਾਰੀ ਰਹੇਗਾ। 8 ਵਜੇ ਰਿਲੇ ਕਰਾਂਗੇ ਸਾਡਾ ਇੱਕ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਉਮੰਗ ਬਾਈ NCERT ਭਾਗ 1263। 8:30 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਪੰਚ ਪਾਣੀਆਂ ਦੇ ਗੀਤ ਦਾ। 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਲੈ ਕਰਾਂਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਅਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪਕੇ ਲੀਏ। 9:30 ਤੇ ਪ੍ਰੋਗਰਾਮ ਛਾਇਆ ਗਈ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਔਰ 10:30 ਤੇ ਪ੍ਰੋਗਰਾਮ ਰਹੇਗਾ ਦੋਸਤੋ ਢਲਤੀ ਜਾਏ ਰਾਤ, ਔਰ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਤੇ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸ਼ਬਦ ਸਰਵਣ ਕਰ ਰਹੇ ਸੀ ਭਾਈ ਰਣਜੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ। ਅਤੇ ਆ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਸਤਨਾਮ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:21 ਦਾ ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੋਸਤੋ ਸੱਜਰੀ ਸਵੇਰ।

ਔਰ ਸਾਥੀਓ ਮੈਂ ਵੀ ਉਮੀਦ ਕਰਦਾ ਹੈ ਅਤੇ ਦੁਆ ਵੀ ਮੰਗਦਾ ਉਸ ਰੱਬ ਤੋਂ ਕਿ ਅੱਜ ਦੇ ਤੁਹਾਡੇ ਇਸ ਸਵੇਰ ਨੂੰ ਹੋਰ ਵੀ ਖੂਬਸੂਰਤ ਬਣਾਵੇ। ਔਰ ਸਾਥੀ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਅਤੇ ਹਮੇਸ਼ਾ ਹੀ ਖੁਸ਼ ਰਹੋ। ਆਸੋ ਜੀ ਦਿਨ ਹੈ ਅੱਜ ਬੁੱਧਵਾਰ, ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਅੱਜ ਫਿਰ ਤੋਂ ਕਰਾਂਗੇ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਖੂਬਸੂਰਤ ਗੀਤਾਂ ਦੇ ਨਾਲ। ਬਿਲਕੁਲ ਜੀ, ਪ੍ਰੋਗਰਾਮ ਦੌਰਾਨ ਗੱਲਬਾਤ ਹੋਏਗੀ ਤੁਹਾਡੇ ਸਬਰ ਸੰਤੋਖ ਦੀ ਵੀ, ਗੱਲ ਹੋਵੇਗੀ ਤੁਹਾਡੇ ਖੂਬਸੂਰਤ ਘਰ ਦੇ ਵੀ। ਸੋ ਜੀ ਬਣੇ ਰਹੋ 101.1 ਮੈਗਾਹਰਟਜ਼ ਤੇ। ਸੋ ਜੀ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਖੂਬਸੂਰਤ ਜਿਹੇ ਗੀਤ ਦੇ ਨਾਲ।

ਸਮਾਂ ਸਾਥੀਓ 7:10 ਤੇ 27 ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਯਾਨੀ ਕਿ 101.1 ਮੈਗਾਹਰਟਜ਼ ਤੇ ਜਾ ਰਹੀ ਹੈ ਦੋਸਤੋ ਸਜਰੀ ਸਵੇਰ ਦਾ ਇਹ ਸਫ਼ਰ। ਔਰ ਦੋਸਤੋ ਸਫ਼ਰ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ ਆਰ ਜੇ ਪਵਨ। ਬਿਲਕੁਲ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਅੱਜ ਦੇ ਇਸ ਦਿਨ ਦੀ ਸ਼ੁਰੂਆਤ ਕਰ ਦਿੱਤੀ ਹੋਣੀ ਹੈ। ਕਈ ਮੇਰੇ ਇਸ ਵਕਤ ਜਿਹੜੇ ਦੋਸਤ ਨੇ ਆਪਣੇ ਘਰ ਦੇ ਕੰਮ ਕਾਰ ਕਰ ਰਹੇ ਹੋਣਗੇ, ਕਈ ਮੇਰੇ ਯਾਰ ਦੋਸਤ ਮਿੱਤਰ ਇਸ ਵਕਤ ਸਵੇਰ ਦੀ ਸੈਰ ਦਾ ਵੀ ਆਨੰਦ ਲੈ ਰਹੇ ਹੋਣਗੇ। ਔਰ ਵੈਸੇ ਜੀ ਕਈ ਸਾਡੇ ਮਾਤੜ ਸਾਥੀ ਹੁਣ ਵੀ ਇਹ ਸੋਚ ਰਹੇ ਹੋਣਗੇ ਕਿ ਯਾਰ ਉੱਠੀਏ ਕਿ ਨਾ ਉੱਠੀਏ। ਖੈਰ ਸਾਥੀਓ, ਤੁਹਾਨੂੰ ਉੱਠਣਾ ਤਾਂ ਪੈਣਾ ਹੀ ਹੈ, ਕਿਉਂਕਿ ਸਾਥੀਓ ਤੁਹਾਡੇ ਉੱਠਣ ਨਾਲ ਹੀ ਤੁਹਾਡੀ ਜ਼ਿੰਦਗੀ ਦਾ ਇਹ ਸਫ਼ਰ ਸ਼ੁਰੂ ਹੋਣਾ ਹੈ। ਔਰ ਕਈ ਮੇਰੇ ਵੀਰ ਇਸ ਵਕਤ ਇਸ ਮੌਸਮ ਦੇ ਜਿਹੜੀ ਲੌਂਗ ਡਰਾਈਵ ਦਾ ਵੀ ਇਸ ਵਕਤ ਆਨੰਦ ਲੈ ਰਹੇ ਹੋਣਗੇ। ਖੈਰ ਸਾਥੀਓ, ਜ਼ਿੰਦਗੀ ਦਾ ਇਹ ਸਫ਼ਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਔਰ ਸਾਥੀ, ਪ੍ਰੋਗਰਾਮ ਦੇ ਸਫ਼ਰ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਖਾਸ ਦਿਨ ਅਤੇ ਖਾਸ ਤਾਰੀਖ ਦੀ। ਜੀ ਸਾਥੀਓ, ਅੱਜ ਹੈ ਜੀ 13 ਮਈ, ਯਾਨੀ ਕਿ 13 ਤਰੀਕ ਦਾ ਇਹ ਜਿਹੜੀ ਤਰੀਕ ਹੈ। ਅਤੇ ਉਹ ਦੋਸਤੋ, ਅੱਜ ਦੇ ਇਸ ਤਰੀਕ ਦੇ ਜੇ ਮੈਂ ਇਤਿਹਾਸ ਦੇ ਪੰਨਿਆਂ 'ਤੇ ਨਜ਼ਰ ਮਾਰਾਂ ਤਾਂ ਕੀ ਹੈ ਇਸ ਤਰੀਕ ਦੇ ਇਤਿਹਾਸ ਪੰਨੇ 'ਤੇ, ਆਓ ਇੱਕ ਮਾਰ ਦੇ।

ਔਰ ਸਾਥੀਓ ਅੱਜ ਇਸ 13 ਮਈ ਨੂੰ ਕਈ ਮਹਾਨ ਸ਼ਖਸੀਅਤਾਂ ਦਾ ਵੀ ਜਨਮ ਹੋਇਆ। ਜੇ ਮੈਂ ਗੱਲ ਕਰਾਂ 1901 ਦੀ, ਜੀ ਹਾਂ, 13 ਮਈ 1901 ਨੂੰ ਮਥੁਰਾ ਪ੍ਰਸ਼ਾਦ ਮਿਸਰ ਵੈਦ ਜਿਹੜੇ ਸਵਤੰਤਰਤਾ ਸੈਨਾਨੀ ਸੀ ਉਹਨਾਂ ਦਾ ਜਨਮ ਹੋਇਆ। ਇਸੇ ਤਰ੍ਹਾਂ ਦੋਸਤੋ 1905 ਦੇ ਵਿੱਚ 13 ਮਈ 1905 ਦੇ ਵਿੱਚ ਫਖਰੂਦੀਨ ਅਲੀ ਅਹਿਮਦ ਜਿਹੜਾ ਭਾਰਤ ਦੇ ਜਿਹੜਾ ਰਾਸ਼ਟਰਪਤੀ ਪਾਸ ਸਥਿਤੀ ਦੀ ਘੋਸ਼ਣਾ ਦੇ ਕਾਰਨ ਇਹਨਾਂ ਦਾ ਕਾਰਿਆਕਾਲ ਕਾਫੀ ਜਿਹੜਾ ਉਹ ਲੋਕਾਂ ਦੇ ਵਿੱਚ ਪਸੰਦ ਕੀਤਾ ਗਿਆ ਅਤੇ ਉਹਨਾਂ ਦਾ ਜਨਮ ਵੀ ਦੋਸਤੋ 13 ਮਈ 1905 ਨੂੰ ਹੋਇਆ ਸੀ। ਹਿੰਦੀ ਸਿਨੇਮਾ ਦੀ ਸਾਥੀਓ ਜੇ ਮੈਂ ਗੱਲ ਕਰਾਂ, ਹਿੰਦੀ ਸਿਨੇਮਾ ਦੇ ਇੱਕ ਖਾਸ ਕਲਾਕਾਰ ਅਸਿਤ ਸੇਨ, ਉਹਨਾਂ ਦਾ ਵੀ ਜਨਮ ਦੋਸਤੋ 13 ਮਈ 1917 ਨੂੰ ਹੋਇਆ ਸੀ। ਸੋ ਜੀ, ਜਿਨ੍ਹਾਂ ਵੀ ਸਾਡੇ ਦੋਸਤਾਂ ਦੇ ਅੱਜ ਜਨਮ ਦਿਨ ਨੇ ਉਹਨਾਂ ਨੂੰ ਸਾਡੇ ਆਕਾਸ਼ਵਾਣੀ FM ਬਠਿੰਡਾ ਦੇ ਪੂਰੇ ਪਰਿਵਾਰ ਵੱਲੋਂ ਜਨਮ ਦੀਆਂ ਢੇਰ ਸਾਰੀਆਂ ਮੁਬਾਰਕਾਂ। ਸੋ ਜੀ, ਇੰਜੋਏ ਕਰਦੇ ਰਹੋ ਜੀ 101.1 MHz ਦੇ ਸਾਥੀ ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ।

0: ਸਮਾਂ ਸਾਥੀਓ 7:22 ਤੇ 5 ਸਕਿੰਟ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਾਥੀਓ ਜਾਰੀ ਹੈ ਜੀ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ।
1: ਅੱਜ ਤਾਂ ਪਾਰਟੀ ਚਾਹੀਦੀ ਹੈ,
2: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
3: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
2: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
4: ਆਪਣੇ ਕਾਰਡ ਤੇ ਡੀਟੇਲਸ ਮੈਂ ਆਪੇ ਪਾਉਂਗੀ।
5: RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
2: ਬਾਏ ਗਰਲਸ,
3: ਕਿੱਥੇ ਜਾ ਰਹੀ ਹੈ?
2: ਸੁਣਿਆ ਨਹੀਂ? ਨੋ ਸ਼ੇਅਰਿੰਗ।
5: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
6: पेश है सबका फेवरेट
7: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
0: ਬਿਲਕੁਲ ਸਾਥੀਓ, ਆਪਣੇ ਕੰਮ ਕਾਰ ਵੀ ਕਰਦੇ ਰਹੋ ਅਤੇ ਨਾਲ ਨਾਲ ਇੰਜੋਏ ਕਰਦੇ ਰਹੋ ਜੀ 101.1 ਮੈਗਾਹਰਟਜ਼ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ। ਹਾਂ ਬਿਲਕੁਲ ਸਾਥੀਓ, ਸਾਡੀ ਜ਼ਿੰਦਗੀ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਦੋਸਤ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਸਾਰਾ ਮਿਸ ਕਰਦੇ ਨੇ, ਅਤੇ ਵਾਕਈ ਦੋਸਤੋ ਉਹ ਦੋਸਤ ਸਾਡੇ ਸਕੂਲੀ ਵੀ ਹੋ ਸਕਦੇ ਨੇ, ਕਾਲਜ ਵਾਲੇ ਵੀ ਹੋ ਸਕਦੇ ਨੇ, ਜਾਂ ਫਿਰ ਉਹ ਦੋਸਤ ਜੋ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੇ ਨੇ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਆਪਣੇ ਇੰਨਾ ਖੂਬਸੂਰਤ ਦੋਸਤਾਂ ਨੂੰ ਤੁਸੀਂ ਸੰਭਾਲ ਕੇ ਰੱਖੋਗੇ।

0: FM ਬਠਿੰਡਾ ਦੇ ਪਿਆਰੇ ਸਰੋਤਿਓ 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀਸ਼ਰ ਬਾਬੂ ਰਜਬ ਅਲੀ।
1: 14 ਮਈ ਦਾ ਚੰਦ ਚੰਗਾ ਬਾਬੂ ਜੀ ਦਾ ਛੰਦ ਚੰਗਾ ਆਮਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੁੱਕ ਦੇ।
0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: ਚੱਲੀ ਮਾੜੀ ਦੱਖਣਾ ਤੇ ਸੈਂਖੀਆ ਚੱਖਣਾ ਮਾੜਾ
2: ਬੈਲੀ ਘਰੇ ਰੱਖਣਾ ਬਹਾਉਣਾ ਕਰੇ ਗੈਰਾਂ ਨੂੰ
1: ਨਾਰਵੇ ਵਿਚਾਰ ਬਾਬੂ ਮਾੜੇ ਦਾ ਆਧਾਰ ਮਾੜਾ
2: ਪਾਂਦੇ ਨੂੰ ਸ਼ਿਕਾਰ ਤੇ ਆਚਾਰ ਮਾੜਾ ਸ਼ਹਿਰਾਂ ਨੂੰ।
3: ਅੱਜ ਤਾਂ ਪਾਰਟੀ ਚਾਹੀਦੀ ਹੈ,
4: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
3: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
4: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
5: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ।
6: RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਉਰ ਨੈਟਵਰਕ ਤੇ ਕਰੋ।
4: ਬਾਏ ਗਰਲਸ,
3: ਕਿੱਥੇ ਜਾ ਰਹੀ ਹੈ?
4: ਸੁਣਿਆ ਨਹੀਂ? ਨੋ ਸ਼ੇਅਰਿੰਗ।
6: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
7: ਪੇਸ਼ ਹੈ ਸਭ ਕਾ ਫੇਵਰੇਟ
8: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
0: ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ।
9: ਜੀ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਤੇ ਮੋਬਾਈਲ ਤੇ ਵੀ ਸਮਾਂ ਮਿਲਾ ਸਕਦੇ ਹੋ ਜੀ। 7:30 ਦਾ ਆਕਾਸ਼ਵਾਣੀ FM ਬਠਿੰਡਾ ਦੋਸਤੋ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਔਰ ਵੈਸੇ ਸਾਥੀਓ, ਆਪਾਂ ਦੇਖਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਸਫ਼ਰ ਵਿੱਚ ਕਾਫ਼ੀ ਮਸ਼ਰੂਫ ਰਹਿੰਦੇ ਹਾਂ ਔਰ ਹਮੇਸ਼ਾ ਇਹੀ ਖੁਆਬ ਦੇਖਦੇ ਹਾਂ ਕਿ ਅਸੀਂ ਹਮੇਸ਼ਾ ਖੁਸ਼ ਰਹੀਏ, ਤੰਦਰੁਸਤ ਰਹੀਏ। ਔਰ ਦੋਸਤੋ, ਸਾਨੂੰ ਇਹ ਵੀ ਉਮੀਦ ਰਹਿੰਦੀ ਹੈ ਕਿ ਜਿਹੜਾ ਸਾਡਾ ਦੇਖਿਆ ਹੋਇਆ ਹਰ ਸੁਪਨਾ, ਹਰ ਖੁਆਬ ਹੈ ਉਹ ਪੂਰਾ ਹੋ ਜਾਏ। ਔਰ ਸਾਥੀਓ, ਜੇ ਮੈਂ ਸੁਪਨਿਆਂ ਦੀ ਗੱਲ ਕਰਾਂ ਤਾਂ ਹਰ ਇੱਕ ਇਨਸਾਨ ਦਾ ਇੱਕ ਸੁਪਨਾ, ਇੱਕ ਖੁਆਬ ਜ਼ਰੂਰ ਹੁੰਦਾ, ਉਹ ਹੁੰਦਾ ਜੀ ਉਸਦਾ ਆਪਣਾ ਘਰ। ਜੀ ਹਾਂ ਦੋਸਤੀ, ਉਹ ਘਰ ਚਾਹੇ ਛੋਟਾ ਹੋਵੇ ਜਾਂ ਫਿਰ ਵੱਡਾ, ਕਿਉਂਕਿ ਦੋਸਤੋ ਘਰ ਆਖਿਰ ਘਰ ਹੁੰਦਾ। ਬਿਲਕੁਲ ਜੀ, ਘਰ ਦੀਆਂ ਕੰਧਾਂ 'ਚ ਆਉਂਦੀਆਂ ਮਹਿਕ ਜਿਹੜੇ ਸਾਡੇ ਪੂਰੇ ਦਿਨ ਦੇ ਥੱਕੇਵੇ ਨੂੰ ਦੂਰ ਕਰਦੀ ਹੈ। ਸਾਥੀ, ਮੈਨੂੰ ਯਾਦ ਹੈ ਜਦੋਂ ਅਸੀਂ ਆਪਣਾ ਘਰ ਬਣਾਇਆ, ਉਸ ਘਰ ਅੰਦਰ ਜਦੋਂ ਮੈਂ ਪਹਿਲੀ ਵਾਰ ਰਾਤ ਕੱਟੀ, ਉਸ ਰਾਤ ਸੌਣ ਲੱਗਿਆ ਮੈਂ ਕਿੰਨਾ ਚਿਰ ਘਰ ਦੀ ਛੱਤ ਨੂੰ ਦੇਖਦਾ ਰਿਹਾ ਤੇ ਮੇਰੇ ਦਿਲੋਂ ਸਾਥੀਓ ਇੱਕ ਇਹ ਆਵਾਜ਼ ਜ਼ਰੂਰ ਆਈ ਕਿ ਹੇ ਰੱਬਾ, ਹਰ ਇਨਸਾਨ ਨੂੰ ਇੱਕ ਘਰ ਜ਼ਰੂਰ ਦੇਹੀ, ਇੱਕ ਛੱਤ ਜ਼ਰੂਰ ਦੇਹੀ। ਔਰ ਸਾਥੀਓ, ਅੱਜੋਂ ਅਗਲੀ ਵਾਰ ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਇੱਕ ਪੈੱਨ ਤੇ ਕਾਗਜ਼ ਨਾਲ ਮੈਂ 3-4 ਲਾਈਨਾਂ ਵੀ ਲਿਖ ਛੱਡੀਆਂ ਤੇ ਉਹ ਲਾਈਨਾਂ ਸਨ ਕਿ ਦੁਨ ਉੱਠਦੀ

हो नदी के किनारों से, धुन उठती हो नदी के किनारों से, आती हो महक दीवारों से, और सितारों की चादर मैं सोता, काश ऐसा एक घर होता। बिल्कुल साथियों, कर जो सानू मीह हनेरी तुप तुप जांदा है, और जदों असी काम काज करके घर वापस परदे आ ਤਾਂ ਬੇਸ਼ੱਕ ਅਸੀਂ ਕਿੰਨੇ ਦੇਰੀ ਹੋ ਜਾਏ ਸਾਨੂੰ, ਪਰ ਉਹ ਘਰ ਸਾਥੀਓ ਸਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ, ਔਰ ਆਪਣੀ ਬੁੱਕਲ ਵਿੱਚ ਭਰ ਲੈਂਦਾ ਹੈ। ਖੈਰੇ ਸਾਥੀਓ, ਘਰ ਕੈਸਾ ਵੀ ਹੋਵੇ, ਘਰ ਚਾਹੇ ਛੋਟਾ ਹੋਵੇ ਚਾਹੇ ਵੱਡਾ, ਸਾਨੂੰ ਉਸਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ, ਔਰ ਕੋਸ਼ਿਸ਼ ਕਰੋ ਕਿ ਘਰ ਦੇ ਵਿਹੜੇ ਅੰਦਰ ਜਿਹੜੇ ਉਹ ਫੁੱਲ ਬੂਟੀਆਂ ਜ਼ਰੂਰ ਲਾਓ, ਉਹਨਾਂ ਨੂੰ ਪਾਣੀ ਪਾਓ, ਅਤੇ ਹਮੇਸ਼ਾ ਇੰਜੋਏ ਕਰਦੇ ਰਹੋ। ਸਾਥੀਓ, 101.1 ਮੈਗਾਹਰਟਜ਼ ਯਾਨੀ ਆਕਾਸ਼ਵਾਣੀ FM ਬਠਿੰਡਾ।

0: FM ਬਠਿੰਡਾ ਦੇ ਪਿਆਰੇ ਸਰੋਤਿਓ, 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀਸ਼ਰ ਬਾਬੂ ਰਜਬ ਅਲੀ।
1: 14 ਮਈ ਦਾ ਚੰਦ ਚੰਗਾ, ਬਾਬੂ ਜੀ ਦਾ ਛੰਦ ਚੰਗਾ, ਆਉਂਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੁੱਕ ਦੇ।
0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ।
1: ਸਾਥੀ, ਤੁਸੀਂ ਅਕਸਰ ਹੀ ਇਹ ਸੁਣਿਆ ਹੋਵੇਗਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਖੈਰ ਜੀ, ਅਕਸਰ ਇਹ ਗੱਲ ਵੀ ਆਪਾਂ ਸੁਣੀ ਹੈ ਕਿ ਸਾਨੂੰ ਧੀਰਜ ਵੀ ਰੱਖਣਾ ਚਾਹੀਦਾ ਹੈ। ਖੈਰ ਸਾਥੀਓ, ਜੇ ਮੈਂ ਗੱਲ ਕਰਾਂ ਜ਼ਿੰਦਗੀ ਦੇ ਫਲਸਫੇ ਦੀ ਤਾਂ ਦੋਸਤੋ, ਸਫਲਤਾ ਦੇ ਲਈ ਸਬਰ ਅਤੇ ਸੰਤੋਖ ਅਤੇ ਧੀਰਜ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਜੀ, ਸਬਰ ਜਾਂ ਧੀਰਜ ਮੁਸ਼ਕਲਾਂ ਨੂੰ ਸਹਿਣ ਕਰਨ ਦੀ ਸਾਥੀ ਸਾਨੂੰ ਸਮਰੱਥਾ ਵਧਾਉਂਦਾ ਹੈ ਅਤੇ ਸਾਨੂੰ ਜ਼ਿੰਦਗੀ ਦਾ ਜਿਹੜਾ ਹੋਰ ਆਨੰਦ ਲੈਣ ਵਿੱਚ ਵੀ ਮਦਦ ਕਰਦਾ। ਇਹ ਤੁਹਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਸਾਥੀਓ ਬਹੁਤ ਵਧਾਉਂਦਾ ਹੈ। ਕਹਿੰਦੇ ਨੇ ਕਿ ਸਬਰ ਸੰਜਮ ਦਾ ਅਭਿਆਸ ਹੈ। ਇਹ ਸਾਨੂੰ ਊਰਜਾ, ਤਾਕਤ ਅਤੇ ਉਤਸ਼ਾਹ ਪ੍ਰਦਾਨ ਕਰਦਾ ਹੈ। ਇਸ ਵਿੱਚ ਸਾਥੀਓ ਤੁਹਾਡੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਵੀ ਸ਼ਾਮਿਲ ਹੁੰਦਾ ਹੈ। ਔਰ ਸਾਥੀਓ, ਜਦੋਂ ਤੁਸੀਂ ਧੀਰਜ ਰੱਖਦੇ ਹੋ ਜਾਂ ਤੁਸੀਂ ਰੁਕਦੇ ਹੋ ਅਤੇ ਵਿਆਪਕ ਦ੍ਰਿਸ਼ਟੀਕੋਣ ਤੋਂ ਵਿਚਾਰ ਕਰਦੇ ਹੋ ਤਾਂ ਸਿਰਫ ਮੌਜੂਦਾ ਸਮੇਂ ਵਿੱਚ ਤੁਹਾਡੀਆਂ ਜਿਹੜੀ ਕਾਰਵਾਈਆਂ ਨਹੀਂ, ਸਗੋਂ ਉਹਨਾਂ ਦੇ ਭਵਿੱਖ ਦੇ ਨਤੀਜਿਆਂ 'ਤੇ ਵੀ ਉਹ ਚੰਗਾ ਅਸਰ ਪੈਂਦਾ ਹੈ। ਔਰ ਸਾਥੀਓ, ਇਹ ਇੱਕ ਖੁਸ਼ਹਾਲ ਅਤੇ ਸ਼ਾਂਤੀਪੂਰਨ ਜੀਵਨ ਲਈ ਰਾਹ ਪੱਧਰਾ ਕਰਦਾ ਹੈ। ਸੋ ਜੀ, ਸਾਨੂੰ ਇਹ ਸਮਝਣਾ ਵੀ ਸਾਥੀਓ ਬਹੁਤ ਜ਼ਰੂਰੀ ਹੈ ਕਿ ਸਫਲਤਾ ਲਈ ਸਬਰ ਕਿੰਨਾ ਮਹੱਤਵਪੂਰਨ ਹੈ, ਕਿਉਂਕਿ ਦੋਸਤੋ ਚੰਗੀਆਂ ਚੀਜ਼ਾਂ ਇਹ ਜਿਹੜੀਆਂ ਹੈ ਉਹ ਥੋੜ੍ਹਾ ਸਮਾਂ ਲੱਗਦਾ ਹੈ ਉਹਨਾਂ ਨੂੰ ਲੈਣ ਦੇ ਵਿੱਚ। ਇਹ ਸਾਡੇ ਟੀਚਿਆਂ ਅਤੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀਆਂ ਉਹ ਨਿਭਾ ਸਕਦੀਆਂ ਨੇ। ਸੋ ਜੀ, ਸਬਰ ਸਾਨੂੰ ਵਧੇਰੇ ਆਸ਼ਾਵਾਦੀ ਜਿਹੜੀ ਸੋਚ ਵਿਕਸਿਤ ਕਰਨ ਅਤੇ ਬਿਹਤਰ ਫੈਸਲੇ ਲੈਣ ਵਿੱਚ ਵੀ ਮਦਦ ਕਰਦਾ ਹੈ। ਜਦੋਂ ਸਾਥੀਓ ਤੁਸੀਂ ਭਾਵਨਾਵਾਂ ਨਾਲ ਭਰੇ ਹੁੰਦੇ ਹੋ ਜਾਂ ਤੁਸੀਂ ਸਭ ਤੋਂ ਵਧੀਆ ਫੈਸਲੇ ਨਹੀਂ ਲੈ ਸਕਦੇ, ਇਹ ਕਿਹਾ ਜਾਂਦਾ ਹੈ। ਔਰ ਤੁਹਾਡਾ ਸਾਥੀਓ ਦਿਮਾਗ ਸੋਚ ਨਹੀਂ ਸਕਦਾ, ਕਿਉਂਕਿ ਇਹ ਸਿਰਫ ਤੁਹਾਡੀਆਂ ਭਾਵਨਾਵਾਂ ਨੂੰ ਹੀ ਉਸ ਵਕਤ ਸਮਝਦਾ ਹੁੰਦਾ ਹੈ। ਸੋ ਜੀ, ਧੀਰਜ ਦਾ ਇੱਕ ਇਹ ਵੀ ਦੋਸਤੋ ਫਾਇਦਾ ਕਿ ਇਹ ਤੁਹਾਨੂੰ ਤਣਾਅ ਮਹਿਸੂਸ ਕਰਨ ਦੀ ਬਜਾਏ ਆਰਾਮ ਕਰਨ ਦੀ ਆਗਿਆ ਵੀ ਦਿੰਦਾ ਹੈ। ਔਰ ਸਾਥੀਓ, ਸਬਰ ਦੀ ਮਹੱਤਤਾ ਅਤੇ ਇਸ ਦੇ ਅਰਥ ਦੀ ਆਪਣੀ ਵਿਸ਼ਾਲਤਾ ਵੀ ਤੁਹਾਨੂੰ ਸਮਝ ਦੇ ਵਿੱਚ ਆ ਜਾਂਦੀ ਹੈ। ਸੋ ਜੀ, ਸਬਰ ਸੰਤੋਖ ਨਾਲ ਭਰਿਆ ਜਿਹੜਾ ਇਨਸਾਨ ਹੈ ਉਹ ਜ਼ਿੰਦਗੀ ਨੂੰ ਬਿਹਤਰ ਮਾਣਦਾ ਹੈ। ਜੋ ਇਨਸਾਨ ਸਬਰ ਦਾ ਪੱਲਾ ਫੜ ਕੇ ਰੱਖਦੇ ਨੇ ਉਹ ਮਾਨਸਿਕ ਤੌਰ 'ਤੇ ਤਾਂ ਸਿਹਤਮੰਦ ਹੁੰਦੇ ਨੇ, ਉੱਥੇ ਉਹ ਆਪਣੀ ਜ਼ਿੰਦਗੀ ਅੰਦਰ ਵੀ ਖੁਸ਼ਹਾਲ ਜਿਹੜਾ ਉਹ ਮਹਿਸੂਸ ਆਪਣੇ ਆਪ ਨੂੰ ਕਰਦੇ ਨੇ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਸਾਥੀਓ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਸਬਰ ਅਤੇ ਸੰਤੋਖ ਨਾਲ ਧੀਰਜ ਨਾਲ ਕੰਮ ਲੈਂਦੇ ਹੋਏ ਜ਼ਿੰਦਗੀ ਦਾ ਸਫ਼ਰ ਇਸ ਤਰ੍ਹਾਂ ਹੀ ਪਾਰ ਕਰੋਗੇ ਔਰ ਆਪਣੀ ਜਿਹੜੀ ਆ ਮੰਜ਼ਿਲਾਂ ਜਿਹੜੀ ਤੁਸੀਂ ਤੈਅ ਕੀਤੀਆਂ ਨੇ, ਜਿਹੜੇ ਤੁਹਾਡੇ ਸੁਪਨੇ ਨੇ, ਖੁਆਬ ਨੇ, ਉਸ ਵੱਲ ਵੀ ਤੁਸੀਂ ਵੱਧ ਸਕਦੇ ਹੋ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
1: ਬਿਲਕੁਲ ਸਾਥੀਓ, ਘੜੀ ਦੀਆਂ ਸੂਈਆਂ ਹੌਲੀ ਹੌਲੀ ਅੱਗੇ ਵੱਧ ਰਹੀਆਂ ਨੇ ਔਰ ਸਮਾਂ ਸਾਥੀਓ ਸਾਨੂੰ ਇਹ ਦੱਸ ਰਹੀਆਂ ਨੇ ਕਿ 7:55 ਤੇ 58 ਸਕਿੰਟ ਹੋ ਗਏ ਨੇ। ਔਰ ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਅੱਜ ਦਾ ਦਿਨ ਇਹ ਸਫ਼ਰ ਜਿਹੜਾ ਸ਼ੁਰੂ ਕਰ ਦਿੱਤਾ ਹੋਣਾ। ਕਈ ਮੇਰੇ ਯਾਰ ਦੋਸਤ ਮਿੱਤਰ ਆਪਣੇ ਕੰਮ ਕਾਰ 'ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਹੋਣਗੇ, ਕਈ ਮੇਰੇ ਯਾਰ ਦੋਸਤ ਮਿੱਤਰ ਜਿਹੜੇ ਉਹ ਇਸ ਵਕਤ ਕੰਮ ਕਾਰਾਂ 'ਤੇ ਆਪਣੇ ਪਹੁੰਚ ਵੀ ਗਏ ਹੋਣਗੇ। ਖੈਰ ਸਾਥੀਓ, ਜ਼ਿੰਦਗੀ ਦਾ ਸਫ਼ਰ ਇਸੇ ਤਰ੍ਹਾਂ ਚੱਲਦਾ ਰਿਹਾ ਹੈ। ਫਿਲਹਾਲ ਜ਼ਿੰਦਗੀ ਦੇ ਤੁਹਾਡੇ ਸਫ਼ਰ ਦੇ ਵਿੱਚ ਇੰਜੋਏ ਕਰਦੇ ਰਹੋ ਜੀ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਐਫਐਮ ਬਠਿੰਡਾ।

ਇਹ ਸਾਥੀਓ ਬੱਬੂ ਮਾਨ ਦੇ ਗਾਇਸਕੀ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਪਵਨ ਦਿਓ ਆਗਿਆ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੇ ਤਿਓ। ਦੋਸਤੋ ਮੈਂ ਵੀ ਉਮੀਦ ਕਰਦਾ ਉਸ ਰੱਬ ਤੋਂ ਉਸ ਖੁਦਾ ਤੋਂ ਕਿ ਤੁਹਾਡਾ ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਤੁਸੀਂ ਹਮੇਸ਼ਾ ਦੋਸਤੋ ਤੰਦਰੁਸਤ ਰਹੋ ਅਤੇ ਮਸਤ ਰਹੋ।

ਬੇਨਤੀ ਤੇ ਮਹਾਰਾਸ਼ਟਰ ਦੇ ਨਾਸਿਕ ਤੋਂ ਸ਼ੁਭਮ ਨੂੰ ਹਿਰਾਸਤ ਵਿਚ ਲਿਆ। ਇਸ ਮਹੀਨੇ ਦੀ 3 ਤਰੀਕ ਨੂੰ ਹੋਈ ਨੀਟ UG 2026 ਦੀ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਦਰਮਿਆਨ ਕੱਲ੍ਹ ਰੱਦ ਕਰ ਦਿੱਤੀ ਗਈ ਸੀ। ਸਰਕਾਰ ਨੇ CBI ਨੂੰ ਬੇਨੀਮੀਆਂ ਦੀ ਵਿਆਪਕ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਪਹਿਲਾਂ ਰਾਜਸਥਾਨ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ SOG ਨੇ ਇੱਕ ਸ਼ੱਕੀ ਨੈਟਵਰਕ ਅਤੇ ਵਿੱਤੀ ਲੈਣ ਦੇਣ ਦੀ ਜਾਂਚ ਕਰਦੇ ਹੋਏ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਕੱਲ੍ਹ SOG ਨੇ ਕਥਿਤ ਮਾਸਟਰਮਾਈਂਡ ਮਨੀਸ਼ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਮਹੀਨੇ ਦੀ 7 ਤਰੀਕ ਨੂੰ ਸੀਕਰ ਦੇ ਕਰੀਅਰ ਕੌਂਸਲਰ ਰਾਕੇਸ਼ ਕੁਮਾਰ ਸਮੇਤ 5 ਲੋਕਾਂ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੇ ਦਿਨ 4 ਨੀਟ ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜੈਪੁਰ ਵਿੱਚ CBI ਦੀ ਇੱਕ ਟੀਮ ਨੇ ਨੀਟ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਰਾਜਸਥਾਨ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਗਰੁੱਪ ਵੱਲੋਂ ਹਿਰਾਸਤ ਵਿੱਚ ਲਏ ਗਏ ਲਗਭਗ 2 ਦਰਜਨ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। SOG ਅਧਿਕਾਰੀ ਅਨੁਸਾਰ ਕਈ ਲੋਕਾਂ ਨੇ ਕਥਿਤ ਤੌਰ 'ਤੇ ਗੈਸ ਪੇਪਰ ਵੇਚਿਆ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਨੀਟ ਪ੍ਰੀਖਿਆ ਵਿੱਚ ਪੁੱਛੇ ਗਏ ਸਨ। ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਨੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਅੱਜ ਰਾਜ ਭਰ ਦੇ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੀ ਜਾਟ ਤਹਿਸੀਲ ਵਿੱਚ ਕੱਲ੍ਹ ਇੱਕ ਧਾਰਮਿਕ ਸਮਾਰੋਹ ਦੌਰਾਨ ਭਾਰੀ ਮੀਂਹ ਅਤੇ ਹਨੇਰੀ ਕਾਰਨ ਕੰਧ ਡਿੱਗਣ ਮਗਰੋਂ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਲਗਭਗ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਾਟ ਅਤੇ ਸਾਂਗਲੀ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਸ ਘਟਨਾ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਨੇ ਅਤੇ ਚਾਂਦੀ 'ਤੇ 5% ਅਤੇ ਪਲੈਟੀਨਮ 'ਤੇ 5.4% ਦਰਾਮਦੀ ਡਿਊਟੀ ਲਾਈ ਜਾਏਗੀ। ਇਸ ਤੋਂ ਇਲਾਵਾ ਕੀਮਤੀ ਧਾਤਾਂ ਵਿੱਚ ਵਰਤੇ ਜਾਣ ਵਾਲੇ ਉਤਪ੍ਰੇਰਕ 'ਤੇ 4.35% ਦਰਾਮਦੀ ਡਿਊਟੀ ਲਾਈ ਜਾਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਲੋਕਾਂ ਨੂੰ ਸੋਨਾ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ ਸੀ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਨੇ ਪੱਛਮੀ ਏਸ਼ੀਆ ਸੰਕਟ ਕਾਰਨ ਊਰਜਾ ਸਪਲਾਈ ਵਿੱਚ ਆਈਆਂ ਰੁਕਾਵਟਾਂ ਨੂੰ ਅਸਰਦਾਰ ਢੰਗ ਨਾਲ ਸੰਭਾਲਿਆ ਅਤੇ ਇਹ ਯਕੀਨੀ ਬਣਾਇਆ ਕਿ ਲੋਕਾਂ 'ਤੇ ਘੱਟੋ ਘੱਟ ਬੋਝ ਪਏ। CII ਸਾਲਾਨਾ ਕਾਨਫਰੰਸ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਘਰੇਲੂ ਉਤਪਾਦਨ ਨੂੰ 36,000 ਮੀਟਰਿਕ ਟਨ ਤੋਂ ਵਧਾ ਕੇ 54,000 ਮੀਟਰਿਕ ਟਨ ਕਰ ਦਿੱਤਾ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਤੇਲ ਕੰਪਨੀਆਂ ਨੂੰ ਹਰ ਰੋਜ਼ ਲਗਭਗ 1,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਅਤੇ ਕੁੱਲ ਨੁਕਸਾਨ 1,98,000 ਕਰੋੜ ਤੱਕ ਪਹੁੰਚ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਦੀ LNG ਅਤੇ 45 ਦਿਨਾਂ ਦਾ LPG ਭੰਡਾਰ ਅਤੇ ਸਪਲਾਈ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ। ਸਰਕਾਰ ਨੇ ਕੁੱਲ ਘਰੇਲੂ ਉਤਪਾਦ GDP ਦੇ ਸਾਲਾਨਾ ਅਤੇ ਚੌਥੀ ਤਿਮਾਹੀ ਲਈ ਅਨੁਮਾਨ ਜਾਰੀ ਕਰਨ ਦੀ ਤਰੀਕ ਵਿੱਚ ਸੋਧ ਕਰਦੇ ਹਰ ਸਾਲ ਮਈ ਦੇ ਆਖਰੀ ਕੰਮਕਾਜੀ ਦਿਨ ਤੋਂ ਬਦਲ ਕੇ 7 ਜੂਨ ਕਰ ਦਿੱਤੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੇ ਕਿਹਾ ਕਿ ਜੇਕਰ 7 ਜੂਨ ਨੂੰ ਛੁੱਟੀ ਹੋਏਗੀ ਤਾਂ ਅਸਥਾਈ ਅਨੁਮਾਨ ਪਿਛਲੇ ਕੰਮਕਾਜੀ ਦਿਨ ਨੂੰ ਜਾਰੀ ਕੀਤੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਇਹ ਬਦਲਾਅ ਅੰਕੜਿਆਂ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਭਾਰਤ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਰੋਜ਼ਾ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਕਰਨਗੇ। ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਵਫਦ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਸਲਾਹ ਮਸ਼ਵਰਾ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ 3 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਉਹ ਕੱਲ੍ਹ ਤੋਂ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਇੱਕ ਸਿਖਰ ਮੀਟਿੰਗ ਕਰਨਗੇ। ਉਹ ਦੁਵੱਲੇ ਸਬੰਧਾਂ ਦੇ ਅਹਿਮ ਪਹਿਲੂਆਂ 'ਤੇ ਚਰਚਾ ਕਰਨਗੇ, ਜਿਸ ਵਿੱਚ ਵਪਾਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਇਹ ਮੁਲਾਕਾਤ ਟਰੰਪ ਦੀ ਸ਼ੀ ਜਿਨਫਿੰਗ ਨਾਲ 7ਵੀਂ ਆਹਮੋ ਸਾਹਮਣੇ ਮੁਲਾਕਾਤ ਹੋਏਗੀ। ਭਾਰਤ ਵਿੱਚ ਇਸ ਹਫ਼ਤੇ ਦੱਖਣ ਪੱਛਮੀ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਆਉਣ ਲਈ ਹਾਲਾਤ ਅਨੁਕੂਲ ਹੁੰਦੇ ਜਾ ਰਹੇ ਨੇ। ਇਸ ਹਫ਼ਤੇ ਦੇ ਅੰਤ ਤੱਕ ਮਾਨਸੂਨ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਜਾਏਗਾ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲਾ ਖੇਤਰ ਕੱਲ੍ਹ ਉਸੇ ਇਲਾਕੇ 'ਚ ਰਿਹਾ ਅਤੇ
ਇਸ ਨਾਲ ਜੁੜੇ

0: ਚੱਕਰਵਾਤ ਸਮੁੰਦਰ ਤਲ ਤੋਂ 4.5 ਕਿਲੋਮੀਟਰ ਉੱਪਰ ਫੈਲਿਆ ਹੋਇਆ ਹੈ। ਵਿਭਾਗ ਨੇ ਕਿਹਾ ਕਿ ਮੌਸਮ ਕੇ ਅਗਲੇ 24 ਘੰਟਿਆਂ ਵਿੱਚ ਇਸਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਦੱਖਣ ਪੱਛਮੀ ਮਾਨਸੂਨ ਆਮ ਤੌਰ ਤੇ ਹਰ ਸਾਲ 1 ਜੂਨ ਦੇ ਆਸ ਪਾਸ ਕੇਰਲਾ ਵਿੱਚ ਸ਼ੁਰੂ ਹੁੰਦਾ ਹੈ। ਭਾਰਤ ਦੇ ਲਕਸ਼ੇ ਫੋਗਾਟ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਏ ਨੇ। ਲਕਸ਼ੇ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਸਿਓਂਗਮਿਨ ਲੀ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਬਾਕੀ 4 ਭਾਰਤੀ ਮੁੱਕੇਬਾਜ਼ਾਂ ਨੂੰ ਕਾਂਸੀ ਦੇ ਧਮਕਿਆਂ ਨਾਲ ਸਬਰ ਕਰਨਾ ਪਿਆ। ਇਸ ਦੌਰਾਨ 8 ਭਾਰਤੀ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ 4 ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਆਈਪੀਐਲ ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਗੁਜਰਾਤ ਟਾਈਟਨਸ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜ ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ 'ਤੇ ਪਹੁੰਚ ਗਈ ਹੈ। ਜਿੱਤ ਲਈ 169 ਦੌੜਾਂ 'ਤੇ ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 14.5 ਓਵਰਾਂ ਵਿੱਚ 86 ਦੌੜਾਂ 'ਤੇ ਹੀ ਆਊਟ ਹੋ ਗਈ। ਗੁਜਰਾਤ ਟਾਈਟਨਸ ਵੱਲੋਂ ਕਗੀਸੋ ਰਬਾਡਾ ਅਤੇ ਜੈਸਨ ਹੋਲਡਰ ਨੇ 3-3 ਵਿਕਟਾਂ ਲਈਆਂ। ਰਬਾਡਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਅੱਜ ਰਾਏਪੁਰ ਵਿੱਚ ਸ਼ਾਮੀ 7:30 ਵਜੇ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਟੀਵੀਕੇ ਸਰਕਾਰ ਨੂੰ ਅੱਜ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਹੈ। ਰਾਜ ਵਿੱਚ ਸਿਆਸੀ ਗਤੀਵਿਧੀਆਂ ਤੇਜ਼ ਹੋ ਗਈਆਂ ਨੇ। ਆਲ ਇੰਡੀਆ ਐਨ ਆਰ ਕਾਂਗਰਸ ਨੇਤਾ ਐਨ ਰੰਗਾਸਾਮੀ ਅੱਜ ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਰਕਾਰ ਨੇ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਭਾਰਤ ਵਿੱਚ ਦੱਖਣ ਪੱਛਮੀ ਮਾਨਸੂਨ ਦੇ ਇਸੇ ਹਫ਼ਤੇ ਆਉਣ ਦੀ ਸੰਭਾਵਨਾ ਹੈ ਅਤੇ ਭਾਰਤ ਦਾ ਲਕਸ਼ੇ ਫੋਗਾਟ ਤਾਸ਼ਕੰਦ ਵਿੱਚ ਏਸ਼ੀਆਈ ਅੰਡਰ 17 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 75 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਇਹ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਦੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 8:40 ਅਤੇ 12 ਸਕਿੰਟ ਦਾ, ਅਤੇ ਹੁਣ ਪੇਸ਼ ਹੈ ਦੋਸਤੋ ਪ੍ਰੋਗਰਾਮ ਮਹਿਕ ਪੰਜਾਬ ਦੀ। ਸੋ ਅੱਜ ਪ੍ਰੋਗਰਾਮ ਮਹਿਕ ਪੰਜਾਬ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਕਵਿਸ਼ਰੀ ਐਂਡ ਢਾਡੀ ਵਾਰਾਂ।

ਕਲੰਗੀਆਂ ਵਾਲੇ ਦਸ਼ਮੇਸ਼ ਪਾਤਸ਼ਾਹ ਮਾਛੀਵਾੜੇ ਤੋਂ ਜਿਸ ਤਰ੍ਹਾਂ ਉੱਚ ਦੇ ਪੀਰ ਬਣ ਕੇ ਨਿਕਲ ਰਹੇ ਹੈ, ਉਸ ਸਮੇਂ ਦਾ ਹਾਲ ਤੁਹਾਡੇ

ਪਾਤਸ਼ਾਹ ਦਾ ਸਾਰਾ ਪਰਿਵਾਰ ਆਪਣੇ ਮਹੱਲਾਂ ਵਿੱਚ ਬੈਠਾ ਹੈ। ਛੋਟੇ ਸਾਹਿਬਜ਼ਾਦੇ ਇੱਕ ਪਾਸੇ ਬੈਠੇ ਹੈ, ਵੱਡੇ ਸਾਹਿਬਜ਼ਾਦੇ ਇੱਕ ਪਾਸੇ ਬੈਠੇ ਹੈ, ਤਿੰਨੇ ਮਾਤਾਵਾਂ ਇੱਕ ਪਾਸੇ ਬੈਠੀਆਂ, ਮਾਤਾ ਗੁਜਰ ਕੌਰ ਜੀ ਇੱਕ ਪਾਸੇ ਬੈਠੇ ਹੈ। ਮਾਤਾ ਜੀਤੋ ਜੀਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਆਪਣੇ ਪੁੱਤਰਾਂ ਦੇ ਮੰਗਣਾਂ ਦੀ ਆਵਾਜ਼ ਜਿਸ ਤਰ੍ਹਾਂ ਕਿਹਾ ਉਸ ਸਮੇਂ ਦੇ ਹਾਲ ਨੂੰ

ਜਿਸ ਵੇਲੇ ਸ਼ਹੀਦ ਭਗਤ ਸਿੰਘ ਦਾ ਸਾਰਾ ਪਰਿਵਾਰ ਲਾਹੌਰ ਜੇਲ੍ਹ ਵਿੱਚ ਮੁਲਾਕਾਤ ਕਰਦੇ ਹਨ, ਗੁਰਦੇਵ ਸਿੰਘ ਜੋਗੀ ਬਠਿੰਡੇ ਵਾਲੇ ਦਾ ਢਾਡੀ ਜਥਾ, ਮੋਹਨ ਸਿੰਘ ਗਿੱਦੜਵਾਹਾ, ਬਲਵੰਤ ਸਿੰਘ ਸਰੰਗੀ ਮਾਸਟਰ, ਬਾਗੀ ਜੀ ਬਹਾਦਰ ਖੇੜਾ ਇਉਂ ਬਿਆਨ ਕਰਦੇ ਹਨ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਕ੍ਰਿਸ਼ਰੀ ਤੇ ਢਾਡੀ ਬਾਰਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਦੇਖਾਂਗੇ ਵਿਵਤ ਭਾਰਤੀ ਮੁੰਬਈ ਦੇ ਪ੍ਰਸਾਰਾਂ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਔਰ 9:30 ਤੇ ਪ੍ਰੋਗਰਾਮ ਆਜ ਕੇ ਫਨਕਾਰ। ਸੋ ਸੁਣਦੇ ਹਾਂ ਅਗਲਾ ਪ੍ਰਸਾਰਣ ਵਿਵਤ ਭਾਰਤੀ ਮੁੰਬਈ ਤੋਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਾਡੇ ਪ੍ਰਸਾਰਣ ਤੁਸੀਂ ਆਕਾਸ਼ਵਾਣੀ ਦੀ ਐਪ ਨਿਊਜ਼ ਔਨ AIR ਤੇ ਵੀ ਸੁਣਦੇ ਹੋ।

ਸਟੂਡੀਓ ਦੀ ਘੜੀ ਦੇ ਮੁਤਾਬਕ ਸਵੇਰ ਦੇ 10 ਵਜ ਰਹੇ ਨੇ। ਸਮਾਂ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ। ਅੱਜ ਦਾ ਇਹ ਪ੍ਰੋਗਰਾਮ ਗੀਤ ਪਿਟਾਰਾ ਤੁਸੀਂ ਸੁਣੋਗੇ ਮੇਰੇ ਨਾਲ, ਯਾਨੀ ਕਿ ਮਨਦੀਪ ਰਜੌਰ ਦੇ ਨਾਲ।

ਪ੍ਰੋਗਰਾਮ ਗੀਤ ਪਟਾਰਾ ਤਹਿਤ ਆਓ ਹੁਣ ਸੁਣਦੇ ਹਾਂ ਕਲੀਆਂ ਢੱਡ ਸਰੰਗੀ ਅਤੇ ਪੂਰਨ ਚੰਦਨ ਬਾਬੂ ਅਤੇ ਨੱਥੇ ਖਾਨ ਦੀ ਆਵਾਜ਼ 'ਚ।

0: ਪ੍ਰੋਗਰਾਮ ਗੀਤ ਪਟਾਰਾ ਤਹਿਤ ਸੁਣਦੇ ਹਾਂ ਇੱਕ ਢਾਡੀਵਾਰ ਘੋੜੀ ਭਗਤ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਕਰਤਾਰ ਸਿੰਘ ਮੰਡੀ ਕਲਾਂ ਅਤੇ ਜੱਥੇ ਹੋਰਾਂ ਪਾਸੋਂ।
1: ਸਿਰ ਦੇ ਉੱਤੇ ਵੱਡੇ ਸੋਹਣੇ ਚੀਰੇ ਦੇ, ਛੱਡੋ ਪਰੇ ਗਮਾਂ ਦੀਆਂ ਗੱਲਾਂ, ਸ਼ਗਨ ਮਨਾਈਏ ਵੀਰੇ ਦੇ।
2: ਜਗਾ ਤੇਲ ਦੀ ਦੀਪ ਜਿਸਨੇ ਆਪਣੀ ਰਾਤ ਨਿਚੋੜੀ ਨੀ, ਆਓ ਪਹਿਲੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ।
1: ਪਿੱਛੂ ਬਣੇ ਗਲੋਟੇ ਲੱਗਣ, ਪੂਣੀਆਂ ਕਾਲੀਆਂ ਨਾਗਣੀਆਂ, ਚੀਕਣ ਫੱਟ ਗੁੱਜ ਕਰ ਲਾਵੇ, ਗੁੱਡੀਆਂ ਰੋਣ ਨਭਾਗਣੀਆਂ।
2: ਕੱਤਣ ਤੁੰਬਣ ਨੂਨ ਕਰਦਾ ਹੈ ਜਿਤ ਚੰਦਰਾ ਘੋੜੀ ਨੀ, ਆਓ ਭੈਣੋ ਰਲ ਮਿਲ ਗਾਈਏ।

0: ਭਗਤ ਸਿੰਘ ਦੀ ਕੋੜੀ ਨੀ,
1: ਵੀਰ ਵਿਛੋੜਾ ਮੁਖੀ ਤੀਰ ਦੀ ਦਿਲ ਪੈਣਾ ਦਾ ਛਿੱਕੇ ਨੀ, ਬਾਜ ਪਰਾਵਾਂ ਸੁੰਜੇ ਜਾਪਣ ਵਸਦੇ ਰਸਦੇ ਪੇਕੇ ਨੀ,
0: ਵੜ ਵੜ ਖਾਂਦਾ ਰਹੇ ਹੱਡਾਂ ਨੂੰ

0: ਮਾਪਿਆਂ ਤੋਂ ਸਖਣੀਆਂ ਨੇ ਕਾਦੇ ਤੁਰਬੇ ਤੀਆਂ ਦੇ
1: ਇੰਜ ਤੜਪਦੀਆਂ ਰਹਿਣ ਤਤੜੀਆਂ ਜਿਉ ਜਲ ਮੀਨ ਵਿਛੋੜੀ ਨੀ ਆਓ ਭੈਣੋ ਰਲ ਮਿਲ ਗਾਈਏ ਭਗਤ ਸਿੰਘ ਦੀ ਕੋੜੀ ਨੀ
0: ਅਰਬ ਖਰਬ ਪਰਵਾਨੇ ਜਿਸ ਨੂੰ ਨਿਉ ਨਿਉ ਦੇਣ ਸਲਾਮੀ ਨੀ ਜਾਂਦਾ ਲਾੜਾ ਸਿਹਰੇ ਬੰਨੀ ਦੋ

0: दुनिया भर विच महक खंडा गया सड़ चंदन दा बूटा नी
1: बंब पार्लीमेंट च सुटे सारी कौम चंजोड़ी नी आओ पैनो रल मिल गई है भगत सिंह दी कोड़ी नी
0: ऐशा भरी जिंदगी करके ऐशा भरी जिंदगी करके आजादी तो सस्ती नी कायम वजूद कौम दा रखिया मेट अपनी हस्ती नी
1: पिंड शहीदां दे दी गड्डी सतलुज कंडे मोड़ी नी आओ भैणो रल मिल गईए भगत सिंह दी कोड़ी नी।
2: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੀ ਤੰਦਰੁਸਤੀ ਸਿਹਤਯਾਬੀ ਅਤੇ ਸੁਰੱਖਿਆ ਦੇ ਲਈ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਸੜਕ 'ਤੇ ਚੱਲਣਾ ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਦੇ ਹੋਏ ਚੱਲਣਾ। ਉਸ ਦੇ ਲਈ ਜੇਕਰ ਤੁਸੀਂ ਚਾਰ ਪਹੀਆ ਵਾਹਨ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਆਪ ਵੀ ਪਾਉਣੀ ਹੈ ਅਤੇ ਬਾਕੀ ਸਵਾਰੀਆਂ ਨੂੰ ਜੋ ਗੱਡੀ 'ਚ ਬੈਠੀਆਂ ਨੇ ਉਹਨਾਂ ਨੂੰ ਵੀ ਸੀਟ ਬੈਲਟ ਜ਼ਰੂਰ ਪਵਾਉਣੀ ਹੈ ਅਤੇ ਰਫ਼ਤਾਰ ਦੇ ਉੱਤੇ ਕਾਬੂ ਰੱਖਣਾ। ਰਫ਼ਤਾਰ ਦੇ ਉੱਤੇ ਕਾਬੂ ਤੁਸੀਂ ਦੋਪਹੀਆ ਵਾਹਨ ਚਲਾਉਂਦੇ ਹੋਏ ਵੀ ਰੱਖਣਾ, ਦੋਪਹੀਆ ਵਾਹਨ ਚਲਾਉਂਦੇ ਹੋਏ ਵੀ ਤੁਸੀਂ ਆਪ ਅਤੇ ਪਿੱਛੇ ਬੈਠੀ ਸਵਾਰੀ ਨੂੰ ਹੈਲਮੈਟ ਪਾਉਣ ਲਈ ਜ਼ਰੂਰ ਰੱਖਣਾ ਹੈ। ਜੇਕਰ ਤੁਸੀਂ ਹੈਲਮੈਟ ਨਹੀਂ ਪਾ ਰਹੇ, ਤੁਸੀਂ ਸਿਰ 'ਤੇ ਪੱਗ ਬੰਨੀ ਹੈ, ਟੋਪੀ ਲਈ ਹੈ ਜਾਂ ਪਰਨਾ ਬੰਨਿਆ, ਤਾਂ ਵੀ ਤੁਸੀਂ ਚਿਹਰੇ 'ਤੇ ਪਾਈ ਜਾਣ ਵਾਲੀ ਸ਼ੀਲਡ ਜ਼ਰੂਰ ਪਾਉਣੀ ਹੈ, ਕਿਉਂਕਿ ਉਸ ਨਾਲ ਅੱਖਾਂ ਦੇ ਵਿੱਚ ਮਿੱਟੀ ਨਹੀਂ ਪੈਂਦੀ। ਕਿਉਂਕਿ ਬੜੀ ਵਾਰ ਇਹ ਹੁੰਦਾ ਕਿ ਜਦੋਂ ਸਾਡੀ ਅੱਖਾਂ 'ਚ ਕੱਖ ਪੈਂਦਾ ਜਾਂ ਮਿੱਟੀ ਪੈਂਦੀ ਹੈ, ਧੂੜ ਪੈਂਦੀ ਹੈ, ਤਾਂ ਅਸੀਂ ਅੱਖਾਂ ਇੱਕੇਦਮ ਝਪਕਦੇ ਹਾਂ, ਬੰਦ ਕਰਦੇ ਹਾਂ ਜਾਂ ਅੱਖਾਂ ਮਲਦੇ ਹਾਂ, ਜਿਸ ਦੇ ਨਾਲ ਸਾਡਾ ਦੋਪਹੀਆ ਵਾਹਨ ਦੇ ਹੈਂਡਲ ਤੋਂ ਹੱਥ ਉੱਠ ਜਾਂਦਾ ਅਤੇ ਕਈ ਵਾਰ ਕੋਈ ਹਾਦਸਾ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਤੇ ਜੇਕਰ ਅਸੀਂ ਪੈਦਲ ਵੀ ਚੱਲ ਰਹੇ ਹਾਂ ਤਾਂ ਅਸੀਂ ਖਿਆਲ ਰੱਖਣਾ ਹੈ ਕਿ ਅਸੀਂ ਜ਼ੈਬਰਾ ਕ੍ਰੋਸਿੰਗ ਤੋਂ ਹੀ ਸੜਕ ਕ੍ਰੋਸ ਕਰਨੀ ਹੈ। ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਹੈ, ਉਹਨਾਂ ਨੂੰ ਸੜਕ ਪਾਰ ਕਰਨ ਲਈ ਅਸੀਂ ਸਮਾਂ ਦੇਣਾ ਹੈ ਆਪਣਾ ਵਾਹਨ ਰੋਕ ਕੇ। ਸਿਗਨਲਸ ਦੇ ਉੱਤੇ ਅਸੀਂ ਬੱਤੀਆਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ ਅਤੇ ਆਪਣੇ ਲਾਇਸੈਂਸ ਅਤੇ ਵਾਹਨ ਦੇ ਜ਼ਰੂਰੀ ਕਾਗਜ਼ਾਤ ਵੀ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ ਜਾਂ ਫਿਰ ਈ ਵਾਲਟ ਦੇ ਉੱਤੇ ਉਹਨਾਂ ਕਾਗਜ਼ਾਂ ਨੂੰ ਤੁਸੀਂ ਰੱਖ ਸਕਦੇ ਹੋ। ਤੇ ਸਭ ਤੋਂ ਅਹਿਮ ਗੱਲ, ਵਾਹਨ ਚਲਾਉਂਦੇ ਹੋਏ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਅਤੇ ਕੰਨਾਂ ਦੇ ਵਿੱਚ ਲਗਾਏ ਜਾਣ ਵਾਲੇ ਈਅਰਫੋਨਸ ਜਾਂ ਈਅਰਬਰਡਸ ਲਗਾ ਕੇ ਵੀ ਸਾਧਨ ਨਹੀਂ ਚਲਾਉਣਾ। ਇਹ ਬਹੁਤ ਜਾਨਲੇਵਾ ਸਾਬਿਤ ਹੋ ਸਕਦਾ। ਸੋ ਸਾਥੀਓ, ਸੁਰੱਖਿਅਤ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਕਿਉਂਕਿ ਘਰੇ ਤੁਹਾਡੇ ਪਰਿਵਾਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਸੜਕ 'ਤੇ ਹਮੇਸ਼ਾ ਸਾਵਧਾਨੀ ਨਾਲ ਚੱਲੋ।
3: FM ਬਠਿੰਡਾ ਦੇ ਪਿਆਰੇ ਸਰੋਤਿਓ, 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀਸ਼ਰ ਬਾਬੂ ਰਜਬ ਅਲੀ।
4: 14 ਮਈ ਦਾ ਚੰਦ ਚੰਗਾ, ਬਾਬੂ ਜੀ ਦਾ ਛੰਦ ਚੰਗਾ, ਆਉਂਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੁੱਕ ਦੇ।
3: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
4: ਚੱਲੀ ਮਾੜੀ ਦੱਖਣਾ ਤੇ ਸੈਂਖੀਆ ਚੱਖਣਾ, ਮਾੜਾ
5: ਬੈਲੀ ਕਾਰੇ ਰੱਖਣਾ, ਬਹਾਉਣਾ ਕਰੇ ਗੈਰਾਂ ਨੂੰ,
4: ਨਾਰ ਵੇ ਬਚਾਰ ਬਾਬੂ ਮਾੜੇ।

ਸਰੋਤਿਓ ਸਮਾਂ ਤੁਹਾਨੂੰ ਦੱਸ ਦਈਏ 10:14 ਤੇ 10 ਸਕਿੰਟ ਸੁਣਦਿਆਂ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਇਹ ਗੀਤ ਜੋ ਲਿਖਿਆ ਗੁਰਚਰਨ ਬੋਪਾਰਾਏ ਨੇ।

ਜਦੋਂ ਗੱਲ ਬਾਤ ਕਰੇ ਮੇਰਾ ਗਾਂਧੀ ਦਾ ਸਰੂਪ ਜਦੋਂ ਗੱਲ ਬਾਤ ਕਰੇ ਮੇਰਾ ਗਾਂਧੀ ਦਾ ਸਰੂਪ ਵਿੱਚ ਜੰਗ ਜਦੋਂ ਪੁੱਜੇ ਤਾਂ ਨਿਹੰਗ ਵਰ

ਕੁਝ ਸੁਣੇ ਕੁਝ ਖਵੇ ਉਹਦੇ ਰੋਮ ਰੋਮ ਵਿੱਚ ਹੀ ਪਿਆਰ ਜਾਗ ਪੈਂਦਾ ਉਹਦੇ ਰੋਮ ਰੋਮ ਵਿੱਚ ਹੀ ਪਿਆਰ ਜਾਗ ਪੈਂਦਾ ਕੰਨੀ ਪਵੇ ਜਾ ਖੜਾਕ ਮੇਰੀ ਵੰਗ ਵਰਗਾ ਮੇਰਾ ਮਾਈ ਸਯੋ ਪਤਲਾ ਪਸੰਦ ਵਰਗਾ ਉਹਦੇ ਨੀਮ ਨੀਲੇ ਲੈਣ ਨੀਲੇ ਛਿਲੜੇ ਰਹਿਣ

ਏਆਵਾਸੀ ਸਵਰਨਲਤਾ ਦੀ ਗੀਤ ਰਚਨਾ ਆਰ ਐਸ ਦੀਵਾਨਾ ਦੀ ਅਤੇ ਇਸ ਨੂੰ ਸੰਗੀਤਕ ਧੁਨਾਂ ਨਾਲ ਸਜਾਇਆ ਸਵਾਰਿਆ ਕੇ ਐਸ ਨਰੂਲਾ ਨੇ। ਹੁਣ ਸੁਣਦੇ ਹਾਂ ਮਾਸਟਰ ਇਨਾਇਤ ਹੁਸੈਨ ਦੇ ਸੰਗੀਤ ਦੇ ਵਿੱਚ ਕਤੀਲ ਸ਼ਿਫਾਈ ਦੀ ਰਚਨਾ ਮੁਨੱਵਰ ਸੁਲਤਾਨਾ ਦੀ ਆਵਾਜ਼ 'ਚ।

0: ਵਾਲੇ ਪਾਣੀ ਦਾ ਪ੍ਰਬੰਧ ਜੇਕਰ ਅਸੀਂ ਆਲੇ ਦੁਆਲੇ ਕਿਤੇ ਕਰ ਸਕਦੇ ਹਾਂ ਤਾਂ ਉਹ ਜ਼ਰੂਰ ਕਰੀਏ ਅਤੇ ਆਪਣੇ ਘਰਾਂ ਦੀ ਛੱਤ ਦੇ ਉੱਤੇ ਪਾਣੀ ਦੇ ਕਸੋਰੇ ਜਿਹੜੇ ਹੁੰਦੇ ਨੇ, ਪਾਣੀ ਦੇ ਭਾਂਡੇ ਅਜਿਹੇ ਜਿਨ੍ਹਾਂ 'ਚ ਪੰਛੀ ਆ ਕੇ ਪਾਣੀ ਪੀ ਸਕਦੇ ਨੇ, ਉਹ ਵੀ ਜ਼ਰੂਰ ਰੱਖੀਏ। ਪ੍ਰੋਗਰਾਮ ਦੇ ਵਿੱਚ ਆਓ ਹੁਣ ਸੁਣਦੇ ਹਾਂ ਅਸੀਂ ਫਜ਼ਲ ਟੁੰਡਾ ਦੀ ਆਵਾਜ਼ ਦੇ ਵਿੱਚ ਸਦਰਦੀਨ ਜਗਰਾਵਾਂ ਦੀ ਰਚਨਾ ਕਲੈਰੀਆ ਮੋਰਾਵੇ।
1: ਰੂਹ ਜਦੋਂ ਬੁੱਤ ਦੇ ਵਿੱਚੋਂ ਜੁਦਾ ਹੋਣ ਲੱਗਦੀ ਆ, ਕੀ ਕਹਿੰਦੀ ਆ? ਕਲੈਰੀਆ ਮੋਰਾਵੇ, ਮੈਂ ਨਾ ਤੇਰੇ ਰਹਿੰਦੀ। ਬੁੱਤ ਕਹਿੰਦਾ, ਸੁਣ ਬਾਗਾਂ ਦੀ ਇਹ ਕੋਲੇ ਨੀ, ਅੱਜ ਕਿਉਂ ਨੀ ਮੇਰੇ ਰਹਿੰਦੀ? ਵਿਛੜ ਲੱਗੇ ਆਸ ਵਿੱਚ ਝਗੜਾ ਕਰਦੇ ਆ, ਭਲਾ ਵੇ ਸ਼ਰੀਫ ਸਰਸ਼ਮੀਰ ਵਾਲਿਆ ਕੈਸੇ ਜਵਾਬ ਕਰਦੇ ਆ?

ਸਰੋਤਿਓ, ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਤਾਪਮਾਨ ਵੱਧਦਾ ਜਾ ਰਿਹਾ ਹੈ। ਪ੍ਰੋਗਰਾਮ ਗੀਤ ਪਟਾਰਾ ਦਾ ਆਨੰਦ ਤੁਸੀਂ ਮਾਣ ਰਹੇ ਹੋ 101.1 ਮੈਗਾਹਰਟਸ 'ਤੇ। ਇਸ ਵਧੇ ਹੋਏ ਤਾਪਮਾਨ ਦੇ ਵਿੱਚ ਅਸੀਂ ਇਹ ਜ਼ਰੂਰ ਕਰਨਾ ਹੈ ਕਿ ਜੋ ਬੇਜ਼ੁਬਾਨ ਜਾਨਵਰ ਨੇ ਉਹਨਾਂ ਦੇ ਲਈ ਪੀਣ

ਇਹ ਆਵਾਜ਼ ਸੀ ਸ਼ਮਸ਼ਾਦ ਬੇਗਮ ਦੀ। ਸ਼ਮਸ਼ਾਦ ਬੇਗਮ ਦਾ ਜਨਮ 14 ਅਪ੍ਰੈਲ 1919 ਨੂੰ ਲਾਹੌਰ ਪਾਕਿਸਤਾਨ ਵਿਖੇ ਹੋਇਆ ਸੀ। ਵੰਡ ਤੋਂ ਪਹਿਲਾਂ ਦੀ ਗੱਲ ਹੈ ਇਹ, ਅਤੇ 23 ਅਪ੍ਰੈਲ 2013 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਸੀ। ਅਤੇ ਉਹਨਾਂ ਨੂੰ ਅਵਾਰਡ ਜਿਹੜੇ ਨੇ ਉਹਨਾਂ ਦੇ ਵਿੱਚ ਖਾਸ ਓਪੀ ਨਈਅਰ ਅਵਾਰਡ 2009 ਦੇ ਵਿੱਚ ਉਹਨਾਂ ਨੂੰ ਮਿਲਿਆ, ਅਤੇ ਪਦਮ ਭੂਸ਼ਣ ਅਵਾਰਡ ਵੀ ਉਹਨਾਂ ਨੂੰ 2009 ਦੇ ਵਿੱਚ ਹੀ ਮਿਲਿਆ। ਅਤੇ ਜੇਕਰ ਅਸੀਂ ਉਹਨਾਂ ਦੇ ਬਿਹਤਰੀਨ ਨਗਮਿਆਂ ਦੀ ਗੱਲ ਕਰੀਏ ਤਾਂ ਮੁਗਲੇ ਆਜ਼ਮ ਦਾ ਜੋ ਕਵਾਲੀ ਹੈ ਲਤਾ ਮੰਗੇਸ਼ਕਰ ਦੇ ਨਾਲ ਡਿਊਟ ਗਾਈ ਉਹਨਾਂ ਨੇ, ਤੇਰੀ ਮਹਿਫਿਲ ਮੇ ਕਿਸਮਤ ਆਜ਼ਮਾ ਕਰ ਹਮ ਵੀ ਦੇਖੇਂਗੇ, ਅਤੇ ਉਸ ਤੋਂ ਇਲਾਵਾ ਲੈ ਕੇ ਪਹਿਲਾ ਪਹਿਲਾ ਪਿਆਰ, ਸਾਵਨ ਕੇ ਨਜ਼ਾਰੇ ਹੈ, ਹਮਦਰਦ ਕਾ ਅਫਸਾਨਾ, ਚਾਂਦਨੀ ਆਈ ਬਣ ਕੇ, ਅਜਿਹੇ ਗੀਤ ਉਹਨਾਂ ਜੋ ਪਲੇਬੈਕ ਸਿੰਗਰ ਦੇ ਤੌਰ 'ਤੇ ਵੀ ਗਾਏ, ਅਤੇ ਇਸ ਤੋਂ ਇਲਾਵਾ ਕੀ ਜੋ ਸਵਰਨਲਤਾ ਪੰਜਾਬੀ ਦੇ ਵਿੱਚ ਵੀ ਉਹਨਾਂ ਨੇ ਬਹੁਤ ਅੱਛੇ ਗੀਤ ਗਾਏ ਸ਼ਮਸ਼ਾਦ ਬੇਗਮ ਹੋਰਾਂ ਨੇ, ਮਾਫ਼ ਕਰਨਾ। ਅਤੇ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿੱਚ ਹੁਣ ਅਸੀਂ ਸੁਣਾਂਗੇ

ਪੁਰਾਣੇ ਪੰਜਾਬੀ ਫਿਲਮੀ ਗੀਤ। ਅਤੇ ਇਸ ਸੈਗਮੈਂਟ ਯਾਨੀ ਕਿ ਇਸ ਹਿੱਸੇ ਦੀ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਮੁਹੰਮਦ ਰਫੀ, ਮੀਨੂ ਪੁਰਸ਼ੋਤਮ ਦੀਆਂ ਆਵਾਜ਼ਾਂ ਦੇ ਵਿੱਚ ਸੰਗੀਤਬੱਧ ਕੀਤਾ ਹੋਇਆ ਇਹ ਗੀਤ, ਜੋ ਕਿ ਅਸੀਂ ਲਿਆ ਹੈ ਪ੍ਰੇਮ ਧਵਨ ਹੋਰਾਂ ਨੇ ਸੰਗੀਤਬੱਧ ਇਸ ਗੀਤ ਨੂੰ ਕੀਤਾ ਹੈ। ਆਓ ਸੁਣਦੇ ਹਾਂ ਇਹ ਗੀਤ।

ਸਰੋਤੇ, ਅਸੀਂ ਜਾਣਦੇ ਹਾਂ ਜੰਕ ਫੂਡ ਜਾਂ ਫਾਸਟ ਫੂਡ ਸਾਡੇ ਲਈ ਬੇਹੱਦ ਨੁਕਸਾਨਦੇਹ ਨੇ, ਖਾਸ ਤੌਰ ਤੇ ਬੱਚਿਆਂ ਦੇ ਲਈ ਇਹ ਹੋਰ ਜ਼ਿਆਦਾ ਖਤਰਨਾਕ ਨੇ। ਪਰ ਇਹਨਾਂ ਦਾ ਬਦਲ ਕੀ ਹੋ ਸਕਦਾ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਅੱਜ ਦੁਪਹਿਰ 12:30 ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਪ੍ਰਿੰਸੀਪਲ ਮੈਡਮ ਕੁਸੁਮ ਟਾਕ। ਸੋ ਸੁਣਨਾ ਜ਼ਰੂਰ ਜੰਕ ਫੂਡ ਫਾਸਟ ਫੂਡ ਦੇ ਨੁਕਸਾਨ ਅਤੇ ਇਹਨਾਂ ਦੇ ਬਦਲ ਸੰਬੰਧੀ ਭਰਪੂਰ ਜਾਣਕਾਰੀ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਅੱਜ ਦੁਪਹਿਰ 12:30। ਪ੍ਰੋਗਰਾਮ ਗੀਤ ਪਟਾਰਾ ਤਹਿਤ ਮੈਂ ਹਾਂ ਤੁਹਾਡੇ ਨਾਲ ਮਨਦੀਪ ਰਜੌਰਾ। ਸਮਾਂ ਇਸ ਵੇਲੇ 10:39:35। ਸੁਣਦੇ ਹਾਂ ਫਿਲਮ ਭੰਗੜਾ ਦੇ ਵਿੱਚੋਂ ਇਹ ਗੀਤ ਜੋ ਕਿ ਗਾਇਆ ਗਿਆ ਹੈ ਮੁਹੰਮਦ ਰਫੀ ਅਤੇ ਸ਼ਮਸ਼ਾਦ ਬੇਗਮ ਹੋਰਾਂ ਪਾਸੋਂ। ਗੀਤ ਰਚਨਾ ਵਰਮਾ ਮਲਿਕ ਦੀ, ਸੰਗੀਤ ਹੰਸਰਾਜ ਬਹਿਲ ਦਾ।

ਸਰੋਤਿਓ, ਗੁਰਬਾਣੀ ਦੀ ਉਹ ਤੁੱਕ ਯਾਦ ਕਰਦੇ ਹਾਂ ਜਿਸ 'ਚ ਕਿਹਾ ਗਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਤੇ ਪਾਣੀ ਅਸੀਂ ਜਿਹੜੇ ਜ਼ਰੀਏ ਅਸੀਂ ਪਾਣੀ ਡੋਲਦੇ ਹਾਂ, ਸਾਨੂੰ ਪਤਾ ਹੈ ਕਿ ਕਿੱਥੇ ਅਸੀਂ ਪਾਣੀ ਦੀ ਫਜ਼ੂਲ ਬੇਲੋੜੀ ਵਰਤੋਂ ਕਰ ਰਹੇ ਹਾਂ। ਉਸ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰੀਏ, ਕਿਉਂਕਿ ਮੌਸਮ ਜਿਹੜਾ ਹੈ ਉਹ ਬਹੁਤ ਜ਼ਿਆਦਾ ਗਰਮ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਕੁਦਰਤੀ ਸਰੋਤ ਬਚਾਈਏ, ਪਾਣੀ ਦੀ ਅਸੀਂ ਬੇਲੋੜੀ ਵਰਤੋਂ ਨਾ ਕਰੀਏ। ਪ੍ਰੋਗਰਾਮ ਗੀਤ ਪਿਟਾਰਾ ਦੇ ਵਿੱਚ ਆਓ ਹੁਣ ਸੁਣਦੇ ਹਾਂ ਫਿਲਮ ਬਿੱਲੋ ਦਾ ਇਹ ਗੀਤ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ 'ਚ। ਗੀਤ ਰਚਨਾ ਅਜ਼ੀਜ਼ ਕਸ਼ਮੀਰੀ ਦੀ ਅਤੇ ਤਰਜ਼ ਹੈ ਸਰਦੂਲ ਕਵਾਤਰਾ ਦੀ।

ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਬਹੁਤ ਸਾਰੇ ਗੀਤ ਜੋ ਤੁਸੀਂ ਸੁਣੇ ਉਹਨਾਂ ਦੇ ਵਿੱਚ ਗੀਤ ਰਚਨਾਵਾਂ ਬਹੁਤ ਸਾਰੀਆਂ ਵਰਮਾ ਮਲਿਕ ਹੋਰਾਂ ਦੀਆਂ ਸੀ। ਵਰਮਾ ਮਲਿਕ ਦੀ ਜੇਕਰ ਗੱਲ ਕਰੀਏ ਤਾਂ ਵਰਮਾ ਮਲਿਕ 1925 ਦੇ ਵਿੱਚ ਫਿਰੋਜ਼ਪੁਰ ਪੰਜਾਬ ਦੇ ਵਿੱਚ ਪੈਦਾ ਹੋਏ ਅਤੇ ਉਹਨਾਂ ਨੇ ਜੂਹੂ ਮੁੰਬਈ ਦੇ ਵਿੱਚ 2009 ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਉਹ ਉੱਘੇ ਕਵੀ ਅਤੇ ਗੀਤਕਾਰ ਸਨ। ਉਹਨਾਂ ਨੇ ਜੋ ਆਪਣੀ ਗੀਤਕਾਰੀ ਦੇ ਲਈ ਅਵਾਰਡ ਹਾਸਿਲ ਕੀਤੇ ਉਹਨਾਂ ਦੇ ਵਿੱਚ ਫਿਲਮਫੇਅਰ ਅਵਾਰਡ ਬੈਸਟ ਲਿਰਿਸਿਸਟ ਯਾਨੀ ਕਿ ਬੈਸਟ ਗੀਤਕਾਰੀ ਦੇ ਲਈ ਉਹਨਾਂ 1971 ਦੇ ਵਿੱਚ ਫਿਲਮ ਪਹਿਚਾਨ, ਉਸ ਤੋਂ ਬਾਅਦ 1973 ਦੇ ਵਿੱਚ ਫਿਲਮ ਬੇਈਮਾਨ ਦੇ ਲਈ ਉਹਨਾਂ ਅਵਾਰਡ ਇਹ ਹਾਸਿਲ ਕੀਤੇ। ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨਾਂ ਬਹੁਤ ਸਾਰੇ ਅਵਾਰਡ ਹਾਸਿਲ ਕੀਤੇ ਗੀਤ ਰਚਨਾ ਦੇ ਵਿੱਚ। ਵਰਮਾ ਮਲਿਕ ਹੋਰਾਂ ਦੀ ਹੀ ਇੱਕ ਰਚਨਾ ਆਓ ਸੁਣਦੇ ਹਾਂ ਫਿਲਮ ਦੁਪੱਟਾ ਦੇ ਵਿੱਚੋਂ, ਜਿਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਨੇ ਅਤੇ ਇਸ ਨੂੰ ਸੰਗੀਤਬੱਧ ਕੀਤਾ ਹੈ ਸਪਨ ਜਗਮੋਹਨ ਹੋਰਾਂ ਨੇ।

ਸਰੋਤਿਓ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਅਸੀਂ ਮਿੱਟੀ ਦੇ ਖੁੱਲ੍ਹੇ ਡੁੱਲੇ ਭਾਂਡੇ ਖਰੀਦ ਕੇ ਉਹਨਾਂ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਜ਼ਰੂਰ ਰੱਖੀਏ ਤਾਂ ਕਿ ਉਹ ਪਾਣੀ ਪੀ ਸਕਣ ਅਤੇ ਉਹ ਮਜ਼ੇ ਨਾਲ ਉਸ ਖੁੱਲ੍ਹੇ ਭਾਂਡੇ ਦੇ ਵਿੱਚ ਨਹਾ ਵੀ ਸਕਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ। ਪ੍ਰੋਗਰਾਮ ਗੀਤ ਪਿਟਾਰਾ ਦੇ ਅਖੀਰ ਦੇ ਵਿੱਚ ਇੱਕ ਕਵਾਲੀ ਸੁਣਦੇ ਹਾਂ ਫਿਲਮ ਜੀਜਾ ਜੀ ਦੇ ਵਿੱਚੋਂ ਮੁਹੰਮਦ ਰਫੀ, ਸੁਮਨ ਕਲਿਆਣਪੁਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਗੀਤ ਰਚਨਾ ਨਕਸ਼ ਲਾਇਲਪੁਰੀ ਦੀ ਅਤੇ ਸੰਗੀਤ ਹੈ ਸਾਥੀਓ ਇਸ ਦੇ ਵਿੱਚ ਸਪਨ ਜਗਮੋਹਨ ਦਾ।

101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਹੁਣ ਤੋਂ ਚੰਦ ਕੁ ਪਲਾਂ ਬਾਅਦ ਯਾਨੀ ਕਿ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ FM ਰੇਨਬੋ ਆਕਾਸ਼ਵਾਣੀ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ ਤੇ ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟ੍ਰੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 31 ਸਕਿੰਟ ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 12:10:15 ਦਾ। ਤੇ ਹੁਣ ਸਮਾਂ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਤੁਸੀਂ ਆਨੰਦ ਮਾਣੋਗੇ ਪੰਜਾਬੀ ਬੀਟ ਮਿਊਜ਼ਿਕ ਦਾ। ਤੇ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ ਸੀਮਾ ਕਟਾਰੀਆ ਵੱਲੋਂ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ।

FM ਬਠਿੰਡਾ ਦੇ ਪਿਆਰੇ ਸਰੋਤਿਓ, 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀਸ਼ਰ ਬਾਬੂ ਰਜਬ।

0: ਦਾ ਛੰਦ ਚੰਗਾ
1: ਆਮਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੁੱਕ ਦੇ।
2: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
0: ਚੱਲੀ ਮਾੜੀ ਦੱਖਣਾ ਤੇ ਸੈਂਖੀਆ ਚੱਖਣਾ ਮਾੜਾ
1: ਬੈਲੀ ਕਾਰੇ ਰੱਖਣਾ ਬਹਾਉਣਾ ਕਰੇ ਗੈਰਾਂ ਨੂੰ
0: ਨਾਰ ਵੇ ਵਿਚਾਰ ਬਾਬੂ ਮਾੜੇ ਦਾ ਆਧਾਰ।

ਸਰੋਤਿਓ, 10ਵੀਂ ਦਾ ਰਿਜ਼ਲਟ ਆ ਚੁੱਕਿਆ। ਇਸ ਤੋਂ ਬਾਅਦ ਵਿਦਿਆਰਥੀ ਅਤੇ ਮਾਪੇ ਫਿਕਰਮੰਦ ਹੁੰਦੇ ਨੇ ਕਿ 11ਵੀਂ ਦੇ ਵਿੱਚ ਕਿਹੜੇ ਵਿਸ਼ੇ ਰੱਖੇ ਜਾਣ। ਆਰਟਸ, ਸਾਇੰਸ, ਕਮਰਸ ਤੋਂ ਇਲਾਵਾ ਵੋਕੇਸ਼ਨਲ ਵਿਸ਼ੇ ਕਿਸ ਤਰ੍ਹਾਂ ਤੁਹਾਡੀ ਭਵਿੱਖ ਦੇ ਵਿੱਚ ਨੌਕਰੀਆਂ ਹਾਸਲ ਕਰਨ ਦੇ ਵਿੱਚ ਅਤੇ ਉਚੇਰੀ ਪੜ੍ਹਾਈ ਦੇ ਵਿੱਚ ਮਦਦ ਕਰਨਗੇ, ਇਸ ਬਾਰੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਅੱਜ ਸ਼ਾਮ 6:30 ਵਜੇ ਸਾਨੂੰ ਜਾਣਕਾਰੀ ਦੇਣਗੇ ਵੋਕੇਸ਼ਨਲ ਲੈਕਚਰਰ ਸਰਦਾਰ ਗੁਰਦੀਪ ਸਿੰਘ ਮਾਨ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਦਿਓਣ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਵੋਕੇਸ਼ਨਲ ਟ੍ਰੇਡ ਸੰਬੰਧੀ ਇਹ ਸਾਰੀ ਜਾਣਕਾਰੀ ਤੁਸੀਂ ਸੁਣ ਸਕਦੇ ਹੋ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ। ਸਰੋਤਿਓ, ਅਸੀਂ ਜਾਣਦੇ ਹਾਂ ਜੰਕ ਫੂਡ ਜਾਂ ਫਾਸਟ ਫੂਡ ਸਾਡੇ ਲਈ ਬੇਹੱਦ ਨੁਕਸਾਨਦੇਹ ਨੇ, ਖਾਸ ਤੌਰ ਤੇ ਬੱਚਿਆਂ ਦੇ ਲਈ ਇਹ ਹੋਰ ਜ਼ਿਆਦਾ ਖਤਰਨਾਕ ਨੇ, ਪਰ ਇਹਨਾਂ ਦਾ ਬਦਲ ਕੀ ਹੋ ਸਕਦਾ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਅੱਜ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਪ੍ਰਿੰਸੀਪਲ ਮੈਡਮ ਕੁਸੁਮ ਟਾਕ। ਸੋ ਸੁਣਨਾ ਜ਼ਰੂਰ ਜੰਕ ਫੂਡ ਫਾਸਟ ਫੂਡ ਦੇ ਨੁਕਸਾਨ ਅਤੇ ਇਹਨਾਂ ਦੇ ਬਦਲ ਸੰਬੰਧੀ ਭਰਪੂਰ ਜਾਣਕਾਰੀ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਅੱਜ ਦੁਪਹਿਰ 12:30 ਵਜੇ।

0: NAIR ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:30 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮਾਂ ਸੰਬੰਧੀ ਸੂਚਨਾ 13 ਮਈ ਦਿਨ ਬੁੱਧਵਾਰ ਦੁਪਹਿਰ 1:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਸਾਡਾ ਇਸ ਵਾਰ ਦਾ ਪ੍ਰੋਗਰਾਮ ਬਹੁਪੱਖੀ ਪ੍ਰਤਿਭਾਵਾਨ ਸ਼ਖਸੀਅਤ ਪ੍ਰਸੂਨ ਜੋਸ਼ੀ ਜੀ ਦੀ ਜੀਵਨੀ ਤੇ ਆਧਾਰਿਤ ਹੋਵੇਗਾ। ਵਾਚਕ ਤੇ ਸੰਪਾਦਨ ਸੁਧਾ, ਪ੍ਰੋਗਰਾਮ ਦੇ ਇੰਚਾਰਜ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 13 ਮਈ ਦਿਨ ਬੁੱਧਵਾਰ, ਸਮਾਂ ਦੁਪਹਿਰ 1:15 ਵਜੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਜੀ 12:39 ਤੇ 20 ਸਕਿੰਟ ਦਾ, ਤੇ ਪ੍ਰੋਗਰਾਮ ਜਾਰੀ ਹੈ ਘਰ ਪਰਿਵਾਰ। ਜਿਵੇਂ ਅਸੀਂ ਇਸ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਸਾਡੇ ਪ੍ਰੋਗਰਾਮ ਦੇ ਤਹਿਤ ਵਿਸ਼ਾ ਹੀ ਸਾਡਾ ਅੱਜ ਕੱਲ੍ਹ ਦਾ ਖਾਣਾ ਹੈ, ਤੇ ਹੁਣ ਸੁਣਦੇ ਹਾਂ ਜੀ ਇੱਕ ਗੱਲਬਾਤ ਜਿਸਦਾ ਵਿਸ਼ਾ ਹੈ ਜੰਕ ਫੂਡ ਤੇ ਫਾਸਟ ਫੂਡ ਦੇ ਨੁਕਸਾਨ ਤੇ ਬਦਲ। ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਨੇ ਸਾਡੇ ਮਾਹਿਰ ਤੇ ਮਹਿਮਾਨ ਪ੍ਰਿੰਸੀਪਲ ਕੁਸੁਮ ਟਾਕ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਰਜੋਰਾ, ਤੇ ਆਓ ਫਿਰ ਸੁਣਦੇ ਹਾਂ ਅੱਜ ਦੀ ਇਹ ਮਹੱਤਵਪੂਰਨ ਗੱਲਬਾਤ।
2: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਦੇ ਇਸ ਪ੍ਰਸਾਰਣ ਦੇ ਵਿੱਚ। ਜੋ ਗੱਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕਰਨ ਜਾ ਰਹੇ ਹਾਂ, ਤੁਹਾਨੂੰ ਲੱਗੇਗਾ ਕਿ ਇਹ ਗੱਲ ਸੁਣੀ ਸੁਣਾਈ ਗੱਲ ਹੈ, ਪਰ ਇਹ ਕਰਨੀ ਵੀ ਜ਼ਰੂਰੀ ਹੈ, ਵਾਰ ਵਾਰ ਕਰਨੀ ਜ਼ਰੂਰੀ ਹੈ। ਗੱਲ ਹੈ ਨੌਜਵਾਨਾਂ ਵੱਲੋਂ ਜਾਂ ਬੱਚਿਆਂ ਵੱਲੋਂ ਖਾਧੇ ਜਾਣ ਵਾਲੇ ਜੋ ਜੰਕ ਫੂਡ ਨੇ

0: ਉਹਨਾਂ ਦੀ। ਜੰਕ ਫੂਡ ਜਦੋਂ ਅਸੀਂ ਖਾਂਦੇ ਹਾਂ ਤਾਂ ਸਿਰਫ ਅਸੀਂ ਖਾਂਦੇ ਹੀ ਨਹੀਂ, ਉਹਨਾਂ ਦੇ ਨਾਲ ਅਸੀਂ ਅਜਿਹੇ ਤਰਲ ਪਦਾਰਥ, ਅਜਿਹੇ ਪੇ ਪਦਾਰਥ ਵੀ ਪੀਂਦੇ ਹਾਂ ਜਿਨ੍ਹਾਂ ਬਾਰੇ ਵੀ ਸਰਕਾਰ ਨੇ ਜਾਂ ਸਿਹਤ ਵਿਭਾਗ ਨੇ ਮਨਾਹੀ ਕੀਤੀ ਹੁੰਦੀ ਹੈ, ਅਤੇ ਉਹਨਾਂ ਬੋਤਲਾਂ ਦੇ ਉੱਤੇ ਜਾਂ ਉਸ ਜੰਕ ਫੂਡ ਦੀ ਪੈਕਿੰਗ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਕਿ ਇਸ ਦੀ ਫੂਡ ਵੈਲਿਊ ਕੀ ਹੈ ਜਾਂ ਇਸ ਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਹੈ, ਇਸ ਦੇ ਵਿੱਚ ਪਾਇਆ ਕੀ ਗਿਆ ਹੈ। ਸੋ ਅੱਜ ਇਹ ਸਾਰੀਆਂ ਗੱਲਾਂ ਮੈਂ ਇਕੱਲਾ ਨਹੀਂ ਤੁਹਾਡੇ ਨਾਲ ਕਰਾਂਗਾ, ਇਹ ਸਾਰੀਆਂ ਗੱਲਾਂ ਅਸੀਂ ਸਾਰੇ ਰਲ ਕੇ ਜਾਣਾਂਗੇ ਪ੍ਰਿੰਸੀਪਲ ਮੈਡਮ ਕੁਸਮ ਟਾਕਪੁਰਾ ਤੋਂ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਪ੍ਰਿੰਸੀਪਲ ਕੁਸਮ ਮੈਡਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ ਸਰ।
0: ਮੈਡਮ, ਜੰਕ ਫੂਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ ਇਸ ਜੰਕ ਫੂਡ ਦੇ ਉੱਤੇ ਤੁਸੀਂ ਗੱਲ ਕਿਉਂ ਕਰੋਗੇ? ਜੇ ਤੁਹਾਨੂੰ ਪੁੱਛਿਆ ਜਾਵੇ ਤਾਂ ਕੀ ਇਸ ਦਾ ਓਬਜੈਕਟਿਵ ਹੋਏਗਾ ਸਾਡੀ ਗੱਲਬਾਤ ਦਾ, ਅਸੀਂ ਉਹ ਜਾਣਨਾ ਚਾਹੁੰਦੇ ਹਾਂ। ਪਹਿਲਾਂ ਉਦੇਸ਼ ਕੀ ਹੋਣ ਵਾਲਾ ਸਾਡੀ ਇਸ ਗੱਲ ਦਾ?
1: ਸਰ, ਉਦੇਸ਼ ਇਹ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਜਿਹੜਾ ਆਪਣਾ ਫੂਡ ਹੈ, ਨੈਚੁਰਲ ਫੂਡ ਹੈ ਜਾਂ ਸਾਡਾ ਜੋ ਸਥਾਨਕ ਫੂਡ ਆ ਉਹਨੂੰ ਛੱਡ ਕੇ ਇਸ ਤਰ੍ਹਾਂ ਜੰਕ ਜਿਹਨੂੰ ਆਪਾਂ ਫਾਸਟ ਫੂਡ ਕਹਿੰਦੇ ਹਾਂ, ਇਹਦੇ ਵੱਲ ਇੰਨਾ ਜ਼ਿਆਦਾ ਵੱਧਦੀ ਜਾ ਰਹੀ ਹੈ ਕਿ ਉਹ ਆਪਣੀ ਹੈਲਥ ਦੀ ਕੋਸਟ ਤੇ ਇਹਨੂੰ ਲੈ ਰਹੀ ਹੈ
0: ਜੀ।
1: ਤੇ ਸਾਡਾ ਓਬਜੈਕਟਿਵ ਇਹੀ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ, ਇਵਨ ਖਾਸ ਕਰਕੇ ਬੱਚਿਆਂ ਨੂੰ ਇਸ ਬਾਰੇ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਦੱਸ ਸਕੀਏ, ਉਹਨਾਂ ਨੂੰ ਸੈਂਸੀਟਾਈਜ਼ ਕਰ ਸਕੀਏ ਕਿ ਬੇਟਾ ਇਹ ਮਤਲਬ ਇਹਨਾਂ ਦਾ ਇੰਨਾ ਜ਼ਿਆਦਾ ਯੂਜ਼ ਤੁਹਾਡੀ ਸਿਹਤ ਲਈ ਸਹੀ ਨਹੀਂ ਹੈ
0: ਜੀ। ਪਰ ਮੈਡਮ, ਅਸੀਂ ਬੱਚਿਆਂ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਗੱਲ, ਤੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਫੂਡ ਵੈਲਿਊ ਦਾ ਨਹੀਂ ਪਤਾ ਹੁੰਦਾ, ਉਹਨਾਂ ਨੂੰ ਸਿਰਫ ਸਵਾਦ ਦਾ ਪਤਾ ਹੁੰਦਾ ਹੈ, ਅਤੇ ਇਹ ਫਾਸਟ ਫੂਡ, ਇਹ ਜੰਕ ਫੂਡ ਤੇ ਅਜਿਹੇ ਪੇ ਪਦਾਰਥ ਜਿਨ੍ਹਾਂ ਚ ਸਾਰੀ ਤਰ੍ਹਾਂ ਦੇ ਕੋਲਡ ਡਰਿੰਕ ਆ ਜਾਂਦੇ ਆ, ਇਹ ਪੀਣ ਦੇ ਵਿੱਚ ਬੜੇ ਸਵਾਦ ਹੁੰਦੇ ਨੇ, ਤਾਂ ਫਿਰ ਅਸੀਂ ਬੱਚਿਆਂ ਨੂੰ ਇਹ ਗੱਲ ਕਿਵੇਂ ਸਮਝਾਈਏ ਉਹਨਾਂ ਛੋਟੇ ਬੱਚਿਆਂ ਨੂੰ ਜਿਹੜੇ ਕਿ ਅਜੇ ਸਾਡੀ ਗੱਲ ਇਸ ਲਿਹਾਜ਼ ਨਾਲ ਨਹੀਂ ਸਮਝਣਗੇ, ਫੂਡ ਵੈਲਿਊ ਦੇ ਲਿਹਾਜ਼ ਨਾਲ ਨਹੀਂ ਸਮਝਣਗੇ, ਉਹਨਾਂ ਦੇ ਲਈ ਕੀ ਕੀਤਾ ਜਾ ਸਕਦਾ?
1: ਦੇਖੋ ਸਰ, ਜਿਹੜਾ ਤੁਸੀਂ ਇਹ ਗੱਲ ਕਿਹਾ ਕਿ ਸਵਾਦ, ਹਨਾ, ਸਵਾਦ ਤੁਸੀਂ ਵਰਡ ਯੂਜ਼ ਕੀਤਾ ਕਿ ਜਿਹਨਾਂ ਨੂੰ ਸਵਾਦ ਲੱਗਦਾ, ਹੁਣ ਸਵਾਦ ਚੀਜ਼ ਕਦੋਂ ਲੱਗੇਗੀ? ਜਦੋਂ ਆਪਾਂ ਤੁਹਾਨੂੰ ਦਵਾਂਗੇ
0: ਜੀ।
1: ਅਨਕੋਨਸ਼ੀਅਸਲੀ ਪੇਰੈਂਟਸ ਜੋ ਹੈ ਬੱਚਿਆਂ ਨੂੰ, ਜੇ ਤੁਸੀਂ ਦੇਖਿਓ, ਜੋ ਮੈਂ ਆਮ ਦੇਖਦੀ ਹਾਂ ਕਿ ਜਿਵੇਂ ਕਿਸੇ ਬੱਚੇ ਨੇ ਕੁਛ ਬਹੁਤ ਅੱਛਾ ਕੀਤਾ, ਆਪਾਂ ਕੀ ਕਹਿੰਦੇ, ਆਹ ਲਓ ਬੇਟਾ ਚਾਕਲੇਟ, ਆਹ ਲਓ ਬੇਟਾ ਤੁਸੀਂ ਬਹੁਤ ਅੱਛਾ ਕੀਤਾ, ਆਹ ਲਓ ਟੋਫੀ, ਹਨਾ, ਵੈਰੀ ਗੁੱਡ, ਬੜਾ ਪਿਆਰਾ ਬੱਚਾ, ਕਿੰਨੀ ਸੋਹਣੀ ਪੁਆਇੰਟ ਸੁਣਾਈ ਹੈ, ਆਹ ਲਓ ਤੁਸੀਂ ਆਹ ਖਾ ਲਓ, ਕੋਈ ਲੋਲੀਪੋਪ ਦੇ ਦਿੱਤਾ, ਹਨਾ। ਆਪਾਂ ਅਨਕੋਨਸ਼ੀਅਸਲੀ ਖੁਦ ਵੱਡੇ ਜਿਹੜੇ ਹੈਗੇ ਆ ਇਹ ਬਿਨਾਂ ਸੋਚੇ ਸਮਝੇ ਕਿ ਅਸੀਂ ਆਪਣੇ ਬੱਚੇ ਨੂੰ ਕੀ ਦੇ ਰਹੇ ਹਾਂ, ਆਪਾਂ ਇਹਨਾਂ ਨੂੰ ਰਿਵਾਰਡ ਬਣਾਤਾ, ਮੈਨੂੰ ਚਾਕਲੇਟ ਦੇ ਨਾਲ ਲੋਲੀਪੋਪ ਦੇ ਨਾਲ ਆਪਾਂ ਰਿਵਾਰਡ ਬਣਾਤਾ। ਆਪਾਂ ਕਰੀ ਆਪਣੇ ਬੱਚੇ ਨੂੰ ਕਹਿੰਦੇ, ਆਲਾ ਬੇਟਾ ਸੇਬ ਲੈ ਲੈ
0: ਜੀ,
1: ਹਨਾ, ਜਿਵੇਂ ਤੁਹਾਡੇ ਕੋਲ ਕੋਈ ਤੁਹਾਡੇ ਘਰ ਗੈਸਟ ਆਏ ਆ, ਹਨਾ, ਤੁਹਾਡੇ ਘਰ ਗੈਸਟ ਆਏ ਆ, ਤਾਂ ਆਪਾਂ ਕੀ ਕਹਿੰਦੇ ਆ ਵੀ ਇਹਨਾਂ ਅੱਗੇ ਇਹੋ ਜਿਹੀ ਚੀਜ਼ਾਂ ਰੱਖਦੇ ਆ
0: ਜੀ, ਹਨਾ,
1: ਪੈਕਡ ਫੂਡ, ਕਿ ਇਹ ਦਿਖਾਉਣ ਲਈ ਕਿ ਅਸੀਂ ਕਿੰਨੇ ਰਿਚ ਹੈ, ਹਨਾ, ਸਟੇਟਸ ਸ਼ੋ ਕਰਦੇ ਆਪਾਂ ਕਿ ਸੇਬ ਕੱਟ ਕੇ ਰੱਖਣਾ ਜਾਂ ਫਰੂਟ ਕੱਟ ਕੇ ਰੱਖਣਾ, ਉਹ ਆਪਾਂ ਨੂੰ ਐ ਨੀ ਲੱਗਦਾ ਵੀ ਸਟੇਟਸ ਸਿੰਬਲ ਨੀ ਲੱਗਦਾ
0: ਜੀ,
1: ਕੀ ਅਨਕੋਨਸ਼ੀਅਸਲੀ ਆਪਾਂ ਹੀ ਟੇਸਟ ਡਿਪੈਂਡ ਉਹਨਾਂ ਦਾ ਡਿਵੈਲਪ ਕਰਤਾ ਬੱਚਿਆਂ ਦਾ। ਛੋਟੇ ਬੱਚੇ ਨੂੰ ਸਰ ਜੇ ਫੂਡ ਵੈਲਿਊ ਨਹੀਂ ਪਤਾ ਤਾਂ ਉਹਨੂੰ ਇਹ ਵੀ ਨਹੀਂ ਪਤਾ ਟੇਸਟ ਦਾ। ਜੇ ਤੁਸੀਂ ਉਹਨੂੰ ਹਲਵਾ ਬਣਾ ਕੇ ਦੇ ਰਹੇ ਹੋ, ਹਨਾ, ਮਿੱਠਾ ਹੁੰਦਾ, ਬਹੁਤ ਸਵਾਦ ਹੁੰਦਾ, ਨਿਊਟ੍ਰੀਸ਼ੀਅਸ ਦਾ ਵਿੱਚ ਤੁਸੀਂ ਡਰਾਈ ਫਰੂਟ ਪਾ ਕੇ ਦਿਓ
0: ਜੀ,
1: ਹਨਾ, ਤੇ ਫਰੂਟ ਕੱਟ ਕੇ ਦਿਓ, ਜੇ ਤੁਸੀਂ ਇਹੋ ਜਿਹੀ ਚੀਜ਼ਾਂ ਬੱਚਿਆਂ ਨੂੰ ਦੋਗੇ ਉਹਦਾ ਟੇਸਟ ਡਿਵੈਲਪ ਕਰਨਗੇ
0: ਜੀ।
1: ਇੱਥੇ ਆਪਾਂ ਨੂੰ ਆਪਣੇ ਆਪ ਨੂੰ ਸਹੀ ਕਰਨ ਦੀ ਲੋੜ ਹੈ, ਪੇਰੈਂਟਸ ਨੂੰ ਔਰ ਬਾਕੀ ਸਾਰੇ ਜਿਵੇਂ ਰਿਸ਼ਤੇਦਾਰਾਂ ਨੂੰ ਕਹਿ ਦੋ, ਹਨਾ, ਦੇਖੋ ਜਦੋਂ ਵੀ ਆਉਂਦਾ ਉਹ ਕੀ ਕਹਿੰਦਾ ਆ, ਆ ਲਓ ਜੀ ਬੇਟਾ ਮੈਂ ਤੁਹਾਡੇ ਲਈ ਚਾਕਲੇਟ ਦਾ ਡੱਬਾ ਲੈ ਕੇ ਆਇਆ
0: ਜੀ,
1: ਵਾਏ ਫਰੂਟ ਵੀ ਆ ਸਕਦਾ ਸਰ,
0: ਬਿਲਕੁਲ,
1: ਕੋਈ ਅੱਛੀ ਮਿਠਾਈ ਵੀ ਅਸੀਂ ਘਰੋਂ ਬਣਾ ਕੇ ਵੀ ਲੈ ਕੇ ਜਾ ਸਕਦੇ, ਜਿਵੇਂ ਗਾਜਰ ਦਾ ਹਲਵਾ ਕਿਹਨੂੰ ਨੀ ਪਸੰਦ, ਖੀਰ ਕਿਹਨੂੰ ਨੀ ਪਸੰਦ, ਹਨਾ, ਪਰ ਅਗਲਾ ਕਹਿੰਦਾ ਕਿਹੜਾ ਬਣਾਊਗਾ, ਕਿਹੜਾ ਚੱਕੂਗਾ, ਹਨਾ, ਲੈ ਕੇ ਜਾਵਾਂਗੇ
0: ਜੀ।
1: ਇਹ ਥੋੜੀ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ, ਤੁਹਾਡੀ ਗੱਲ ਤੇ ਆ ਰਹੀ ਆ ਕਿ ਜਿਹੜਾ ਟੇਸਟ ਹੈ ਉਹ ਤਾਂ ਆਪਾਂ ਡਿਵੈਲਪ ਕਰਵਾਉਣਾ, ਬੱਚੇ ਨੂੰ ਕੀ ਪਤਾ
0: ਜੀ,
1: ਹਨਾ। ਹੁਣ ਅਸੀਂ ਉਹਨੂੰ ਸ਼ਿਕੰਜਵੀ ਕਿਉਂ ਨਹੀਂ ਬਣਾ ਕੇ, ਦੇਖੋ ਹਰੇਕ ਬੱਚੇ ਨੂੰ ਸ਼ਿਕੰਜਵੀ ਪਸੰਦ ਆ, ਤੁਸੀਂ ਮਿੱਠੀ ਸ਼ਿਕੰਜਵੀ ਬਣਾ ਕੇ ਦਿਓ, ਹਰ ਕੋਈ ਲਾਈਕ ਕਰਦਾ
0: ਜੀ,
1: ਲੇਕਿਨ ਆਪਾਂ ਕੀ ਕਰਦੇ ਹਾਂ, ਆਪਾਂ ਨੂੰ ਸੌਖਾ ਲੱਗਦਾ ਇੱਕ ਬੋਟਲ ਲਿਆਓ, ਹਨਾ, ਫੈਂਟੇ ਦੀ, ਇਹ ਨੀ ਕਹਿੰਦੇ ਚਲੋ ਕਿਸੇ ਵੀ ਚੀਜ਼ ਦੀ ਇਸ ਤਰ੍ਹਾਂ ਦੀ ਕੋਈ ਬੋਟਲ ਲਿਆ ਕੇ ਰੱਖ ਦੋ ਬੇਟਾ ਪਾ ਕੇ ਪੀ ਜਾ, ਵਾਏ ਕਿਉਂ ਨੀ ਆਪਾਂ ਉਹਨੂੰ ਸ਼ਿਕੰਜਵੀ ਬਣਾ ਕੇ ਦਿੰਦੇ,
0: ਹਨਾ,
1: ਕਿਉਂ ਨੀ ਆਪਾਂ ਨੂੰ ਵਧੀਆ ਜਿਹਾ ਦੁੱਧ ਬਣਾ ਕੇ ਦਿੰਦੇ, ਖਸਖਸ ਪਾ ਕੇ, ਪੁਰਾਣੇ ਲੋਕ ਬਣਾਉਂਦੇ ਸੀਗੇ
0: ਜੀ,
1: ਖਸਖਸ ਪਾ ਕੇ, ਬਦਾਮ ਪਾ ਕੇ ਭਿਉਂ ਕੇ ਰੱਖ ਦਿੰਦੇ ਸੀ, ਫਿਰ ਉਹਨੂੰ ਪੀਸ ਕੇ ਦੁੱਧ ਚ ਪਾ ਕੇ ਬੱਚਿਆਂ ਨੂੰ ਦਿੰਦੇ ਸੀ, ਆਪਾਂ ਵੀ ਤਾਂ ਪੀਂਦੇ ਹੀ ਸੀਗੇ
0: ਜੀ,
1: ਬਹੁਤ ਵਧੀਆ, ਠੰਡਕ ਵੀ ਦਿੰਦਾ ਸੀ, ਦਿਮਾਗ ਤਰ ਰਹਿੰਦਾ ਸੀ। ਦੇਖੋ ਅੱਜ ਕੱਲ ਸਾਰੇ ਬੱਚਿਆਂ ਦੀ ਐਨਕਮ ਆਲਮੋਸਟ ਲੱਗ ਰਹੀ ਹੈ, ਹਨਾ, ਆਪਾਂ ਕਹਿੰਦੇ ਹਾਂ ਸਕਰੀਨ ਟਾਈਮ ਬਹੁਤ ਜ਼ਿਆਦਾ, ਸਕਰੀਨ ਟਾਈਮ ਨਾਲੋਂ ਜ਼ਿਆਦਾ ਕੀ ਇਫੈਕਟ ਕਰ ਰਿਹਾ ਬੱਚਿਆਂ ਨੂੰ, ਕਿ ਉਹਨਾਂ ਨੂੰ ਡਾਇਟ ਕਿਹੜੀ ਦਿੱਤੀ ਜਾ ਰਹੀ ਹੈ
0: ਜੀ।
1: ਆਪਾਂ ਐਕਸੈਸਿਵ ਸ਼ੂਗਰ, ਐਕਸੈਸਿਵ ਸਾਲਟ, ਐਕਸੈਸਿਵ ਘੀ ਔਰ

0: ਤੇ ਉਹਨੂੰ ਮੜੀ ਮਟਰੀ ਬਣਾ ਦਿੱਤੀ ਜਾਂਦੀ ਸੀ, ਹੈ ਨਾ,
1: ਬਿਲਕੁਲ
0: ਪਈ ਹੁੰਦੀ ਸੀ, ਆਪਾਂ ਖਾਂਦੇ ਸੀ, ਕੋਈ ਇਸ਼ੂ ਨਹੀਂ ਹੈ। ਹੁਣ ਜਿਹੜਾ ਬਾਹਰ ਬਣ ਰਹੀ ਹੈ ਸਰ, ਉਹ ਕਿੰਨੀ ਹਾਈਜੀਨਿਕ ਹੋਏਗੀ,
1: ਜੀ
0: ਕਿੰਨੀ ਹਾਈਜੀਨਿਕ ਹੋਏਗੀ, ਕਿੰਨਾ ਕਿ ਉਹਨੂੰ ਅੱਛੀ ਤਰੀਕੇ ਨਾਲ ਬਣਾਇਆ ਗਿਆ ਹੋਏਗਾ, ਔਰ ਕਿੰਨੀ ਕੁ ਭਾਵਨਾ ਨਾਲ ਬਣਾਇਆ ਹੋਏਗਾ। ਹੁਣ ਇੱਕ ਮਦਰ ਨੇ ਆਪਣੇ ਬੱਚੇ ਲਈ ਬਣਾਉਣਾ, ਦੇਖੋ ਛੋਟੀ ਜਿਹੀ ਗੱਲ ਹੈ, ਇੱਕ ਮਦਰ ਆਪਣੇ ਬੱਚੇ ਨੂੰ ਰੋਟੀ ਖਿਲਾ ਰਹੀ ਹੈ, ਹੈ ਨਾ, ਅਗਰ ਉਹਦਾ ਬੱਚਾ ਦੋ ਰੋਟੀ ਖਾਂਦਾ ਜੇ ਤੀਜੀ ਮੰਗ ਲਏ, ਮਾਂ ਖੁਸ਼ ਹੋ ਜਾਂਦੀ, ਵਾਹ
1: ਵਾਕਿਆ
0: ਅੱਜ ਇੱਕ ਹੋਰ ਰੋਟੀ ਮੰਗ ਲਈ, ਹੈ ਨਾ। ਤੇ ਇਹੀ ਜੇ

0: ਰੋਟੀ ਮੰਗ ਲਈ ਹੈ ਨਾ। ਤੇ ਇਹੀ ਜੇ ਆਪਾਂ ਬਾਹਰੋਂ ਜਦੋਂ ਆਪਾਂ ਖਾ ਰਹੇ ਹੁੰਦੇ ਹਾਂ ਪਸੀਨੇ ਦੇ ਵਿੱਚ ਉਹ ਕਿਵੇਂ ਅੰਦਰ ਬਣਾ ਰਹੇ ਆ, ਮੈਂ ਕਹਿਣਾ ਵੀ ਨੀ ਚਾਹੁੰਦੀ ਹੈਗੀ ਹੈ ਨਾ, ਅੰਦਰ ਕੀ ਉਹ ਹੈ ਨਾ, ਕਈ ਵਾਰੀ ਬੰਦੇ ਨਹੀਂ ਹੁੰਦਾ ਵੀ ਕੀ ਇਹ ਖਾਈ ਜਾ ਰਹੇ ਨੇ, ਹੈ
1: ਜੀ
0: ਨਾ। ਬਹੁਤ ਸਾਰੀਆਂ
1: ਬਿਲਕੁਲ
0: ਗੱਲਾਂ ਹੁੰਦੀਆਂ, ਤੁਸੀਂ ਸੋਚ
1: ਬਿਲਕੁਲ
0: ਸਕਦੇ ਹੋ ਜਦੋਂ ਅਸੀਂ ਗਰਮੀ ਚ ਬਣਾਉਂਦੇ ਹਾਂ ਸਰ ਘਰ ਦੇ ਵਿੱਚ, ਦੇਖੋ ਅਸੀਂ ਵੀ ਗਰਮੀ ਚ ਬਣਾਉਂਦੇ ਹਾਂ, ਆਪਾਂ ਨੂੰ ਵੀ ਪਸੀਨਾ ਆਉਂਦਾ, ਪਰ ਕਿੰਨੇ ਧਿਆਨ ਨਾਲ ਵੀ ਕਿਤੇ ਹੈ ਨਾ ਕੁਛ ਗਿਰੇ ਨਾ
1: ਬਿਲਕੁਲ
0: ਹੋਰ ਕਿਸੇ ਥਾਂ ਤੇ, ਕੋਈ ਕਿੰਨਾ ਕੁ ਸਰ ਜਿਹੜੇ ਭੱਠੀਆਂ ਅੱਗੇ ਖੜੇ ਹੋ ਕਿੰਨਾ ਕੁ ਹਾਈਜੀਨਿਕ ਲਈ ਬਣਾ ਦਿੰਦੇ
1: ਤੁਸੀਂ
0: ਹੈ ਨਾ।
1: ਕਿਹਾ ਪ੍ਰਿੰਸੀਪਲ ਸਾਹਿਬ, ਅਸੀਂ ਹੁਣ ਬੱਚਿਆਂ ਦੇ ਸਕੂਲ ਦੇ ਵਿੱਚ ਜੋ ਅਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਜਾਂ ਸਕੂਲਾਂ ਦੇ ਵਿੱਚ ਅਜਿਹੇ ਪਦਾਰਥ ਵਰਤੇ ਜਾਂਦੇ ਨੇ, ਸਰਕਾਰੀ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਦੀ ਸੁਵਿਧਾ ਹੁੰਦੀ ਹੈ, ਪਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੜੀ ਵਾਰ ਦੇਖਣ ਨੂੰ ਆਉਂਦਾ ਕਿ ਜਦੋਂ ਬੱਚਿਆਂ ਦਾ ਕਿਸੇ ਦਾ ਕੋਈ ਜਨਮ ਦਿਨ ਹੁੰਦਾ ਹੈ ਉਸ ਵੇਲੇ ਮਾਂ ਬਾਪ ਅਜਿਹੀਆਂ ਚੀਜ਼ਾਂ ਬਾਕੀ ਕਲਾਸ ਦੇ ਅਨੁਭਵ ਹੈ, ਜਾਂ ਜਦੋਂ ਕਿਸੇ ਸਕੂਲ ਚ ਕੋਈ ਪ੍ਰੋਗਰਾਮ ਹੁੰਦਾ ਹੈ ਉਦੋਂ ਪ੍ਰੋਗਰਾਮ ਤੋਂ ਬਾਅਦ ਵੀ ਜਾਂ ਬੱਚੇ ਨੂੰ ਰਿਫਰੈਸ਼ਮੈਂਟ ਦੇਣੀ ਹੁੰਦੀ ਹੈ ਉਦੋਂ ਵੀ ਕਈ ਵਾਰ ਸਕੂਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੈਕਟ ਬੱਚਿਆਂ ਦੇ ਹੱਥ ਦੇ ਵਿੱਚ ਫੜਾ ਦਿੱਤੇ ਜਾਂਦੇ ਹੈ। ਸਕੂਲ ਕੀ ਕਰਨ ਅਤੇ ਬੱਚਿਆਂ ਦੇ ਟਿਫਨ ਦੇ ਵਿੱਚ ਪੇਰੈਂਟਸ ਕੀ ਕੁਝ ਭੇਜ ਸਕਦੇ ਹੈ, ਤੁਸੀਂ ਹੁਣ ਇਸ ਗੱਲ ਤੇ ਚਾਨਣਾ ਪਾਓ।
0: ਜੀ ਸਰ, ਵੈਸੇ ਤਾਂ ਅੱਜ ਕੱਲ੍ਹ ਯੂਟਿਊਬ ਤੇ ਬਹੁਤ ਕੁਛ ਅਵੇਲੇਬਲ ਹੈ, ਪੂਰੇ ਹਫਤੇ ਦਾ ਚਾਰਟ ਤੁਹਾਨੂੰ ਮਿਲ ਜਾਏਗਾ ਕਿ ਪ੍ਰੋਟੀਨ ਰਿਚ। ਦੇਖੋ ਮੈਂ ਛੋਟੀ ਜਿਹੀ ਗੱਲ ਕਰਦੀ ਹਾਂ, ਜਿਵੇਂ ਸਪਰਾਊਟਸ ਹੁੰਦੇ ਹੈ ਨਾ, ਵੈਰੀ ਨਿਊਟ੍ਰੀਸ਼ੀਅਸ, ਵੈਰੀ ਹੈਲਦੀ, ਨਿਰਾ ਪ੍ਰੋਟੀਨ, ਆਇਰਨ ਪ੍ਰੋਟੀਨ ਨਾਲ ਭਰੇ ਹੋਏ ਆ। ਕਿੱਡੀ ਕੁ ਵੱਡੀ ਗੱਲ ਹੈ ਅਗਰ ਆਪਾਂ ਰਾਤ ਨੂੰ ਭਿਓ ਕੇ ਉਹਨਾਂ ਨੂੰ ਟੰਗ ਦਈਏ, 2 ਦਿਨਾਂ ਚ ਸਪਰਾਊਟਸ ਇੰਨੇ ਸਾਰਾ ਬਣ ਜਾਂਦੇ ਆ, ਹੈ ਨਾ
1: ਸਪਰਾਊਟਸ
0: ਬੱਚਿਆਂ ਨੂੰ।
1: ਕਹਿ ਰਹੇ ਹੋ ਸਪਰਾਊਟਸ ਤੋਂ ਸਰੋਤਿਓ ਮੈਡਮ ਦਾ ਭਾਵ ਹੈ ਕਿ ਜਿਵੇਂ ਛੋਲੇ ਭਿਓ ਕੇ ਉਸ ਨੂੰ ਅੰਕੁਰਿਤ ਕਰ ਲਿਆ ਜਾਂ
0: ਮੂੰਗੀ ਦਾਲ
1: ਦੀ ਦਾਲ ਉਸ ਅੰਕੁਰਿਤ ਕਰ ਲਈ, ਜਿਵੇਂ ਕਿ ਅਸੀਂ ਅਕਸਰ ਪਹਿਲਾਂ ਖਾਂਦੇ ਹੀ ਹੁੰਦੇ ਸੀ।
0: ਬਿਲਕੁਲ ਸਰ, ਜਿਵੇਂ ਸਰ ਭੁੱਜੇ ਹੋਏ ਛੋਲੇ ਆ, ਹੈ ਨਾ, ਜੇ ਤੁਸੀਂ ਭੁੱਜੇ ਹੋਏ ਛੋਲੇ ਚਨੇ ਨਾਲ ਖਾ ਲਓ, ਪਾਣੀ ਪੀ ਲਓ, ਪੂਰੀ ਡਾਇਟ ਹੈ
1: ਜੀ,
0: ਫੁੱਲ ਆਫ ਆਇਰਨ, ਹੈ ਨਾ, ਕਾਰਬਸ, ਬੈਸਟ ਚੀਜ਼ ਹੈ
1: ਛੋਲੇ, ਸਹੀ ਆ
0: ਬਿਲਕੁਲ, ਹੈ ਨਾ, ਭੁੱਜੇ ਹੋਏ ਛੋਲੇ, ਹੈ ਨਾ, ਜਿਵੇਂ ਜੇ ਸਕੂਲ ਚ ਵੰਡਨੇ ਆ ਤਾਂ ਭੁੱਜੇ ਹੋਏ ਛੋਲਿਆਂ ਦੇ ਪੈਕਟਸ ਬਣਾ ਦੋ
1: ਜੀ,
0: ਹੈ ਨਾ, ਨਮਕੀਨ ਵੀ ਮਿਲ ਜਾਂਦੇ ਆ, ਮਿੱਠੇ ਵੀ ਮਿਲ ਜਾਂਦੇ ਆ, ਹੈ ਨਾ, ਸਰਦੀਆਂ ਚ ਰੇਵੜੀਆਂ ਵੀ ਆਉਂਦੀਆਂ ਆ, ਮੂੰਗਫਲੀ ਵੀ ਹੁੰਦੀ ਆ, ਉਹਦੇ ਵੀ ਪੈਕਟਸ ਬਣ ਸਕਦੇ ਆ, ਜ਼ਰੂਰੀ ਥੋੜਾ ਆਪਾਂ ਚੋਕਲੇਟਸ ਹੀ ਦੇਣੇ
1: ਵਾਕਈ,
0: ਹੈ ਨਾ, ਥੋੜੀ ਜਿਹੀ ਮਿਹਨਤ ਦੀ ਗੱਲ ਹੈ ਵੀ ਉਹ ਸਰ ਦੇਖੋ ਬੇਸਨ ਭੁੰਨ ਕੇ ਲੱਡੂ ਬਣ ਜਾਂਦੇ, ਘਰ ਦੇ ਬਣਾਉਂਦੇ ਸੀ ਨਾ, ਅਸੀਂ ਵੀ ਬਣਾਉਂਦੇ ਹਾਂ
1: ਜੀ,
0: ਹੈ ਨਾ, ਆਪਾਂ ਉਹਨੂੰ ਵੀ ਪੈਕ ਕਰ ਸਕਦੇ ਹਾਂ, ਚਾਰ ਚਾਰ ਲੱਡੂ, ਹੈ ਨਾ,
1: ਵਾਕਈ
0: ਕੋਈ ਵੱਡੀ ਗੱਲ ਨਹੀਂ ਹੁੰਦੀ ਸਰ, ਸਿਰਫ ਸੋਚ ਦਾ ਫਰਕ ਹੈ। ਆਪਾਂ ਜਦੋਂ ਇਹ ਸੋਚ ਲਿਆ ਵੀ ਅਸੀਂ ਜਿਹੜੀ ਚੀਜ਼ ਸਾਡੇ ਬੱਚੇ ਲਈ ਸਹੀ ਨਹੀਂ ਹੈ, ਪਹਿਲਾਂ ਤਾਂ ਆਪਾਂ ਇਹ ਮੰਨਣਾ ਆ ਵੀ ਆਪਾਂ ਆਪਣੇ ਦਿਮਾਗ ਨੂੰ ਸੈਂਸਟਾਈਜ਼ ਕਰੀਏ ਵੀ ਕੀ ਇਹ ਸਹੀ ਹੈ।
1: ਜੀ
0: ਬੱਚੇ ਨੂੰ ਇੱਕ 5 ਰੁਪਏ ਦਾ ਪੈਕਟ ਫੜਾ ਦੇਣਾ, ਕੀ ਇਹ ਸਹੀ ਹੈ,
1: ਜੀ,
0: ਹੈ ਨਾ, ਪਹਿਲਾਂ ਤਾਂ ਆਪਾਂ ਇਸ ਨੂੰ ਸੋਚੀਏ, ਫਿਰ ਜਦੋਂ ਆਪਾਂ ਇਸ ਗੱਲ ਨੂੰ ਸੋਚ ਲਿਆ ਤਾਂ ਆਪਣਾ ਹਿੰਮਤ ਹੀ ਨੀ ਪੈਣੀ ਬੱਚੇ ਨੂੰ, ਆਪਾਂ ਕੋਲ ਬਹੁਤ ਆਲਟਰਨੇਟਸ ਆ ਸਰ, ਇੰਨੀ ਐਨਰਿਚ ਆਪਣੀ ਸਭਿਅਤਾ ਹੈਗੀ, ਆਪਾਂ ਇੰਨੇ ਐਨਰਿਚਡ ਹੈ, ਆਪਣੇ ਕੋਲ ਤਾਂ ਇੰਨਾ ਕੁਛ ਆ, ਘਿਓ ਸ਼ੱਕਰ ਸਰ ਦੇਖੋ
1: ਜੀ,
0: ਇੰਨਾ ਸਵਾਦ ਲੱਗਦਾ ਬੱਚਿਆਂ ਨੂੰ ਜੇ ਤੁਸੀਂ ਘਿਓ ਸ਼ੱਕਰ ਦਿਓ, ਉਹ ਮਤਲਬ ਬੜੇ ਖੁਸ਼ ਹੋ ਕੇ ਖਾਂਦੇ, ਟੌਂਟ ਬਿਨਾਂ ਦੇ ਦੋ, ਰੋਟੀ ਨਾਲ ਦੇ ਦੋ, ਹੈ ਨਾ, ਆਪਾਂ ਜ਼ਰੂਰੀ ਥੋੜਾ ਬਾਅਦ ਚ ਉਹਨਾਂ ਨੂੰ ਕੁਛ ਅਲੱਗ ਇਹੋ ਜਿਹਾ ਮਿੱਠਾ ਦੇਣਾ, ਚੋਕਲੇਟ ਹੀ ਦੇਣੇ, ਠੀਕ ਹੈ ਨਾ, ਬੜੇ ਵਧੀਆ ਸਰ, ਘਿਓ ਸ਼ੱਕਰ ਤੁਸੀਂ ਰਲਾ ਕੇ ਦਿਓ, ਮੈਂ ਕਹਿੰਦੀ ਹਰ ਬੱਚਾ ਖੁਸ਼ ਹੋ ਕੇ ਖਾਂਦਾ
1: ਜੀ,
0: ਹੈ ਨਾ, ਜੇ ਆਪ ਖਾਵਾਂਗੇ ਆਪਾਂ, ਬੱਚੇ ਦੇਖਣਗੇ ਤਾਂ ਉਹ ਵੀ ਖਾਣਗੇ, ਜੇ ਚਨੇ ਦੇ ਉਹਨਾਂ ਕੋਲ ਉਹਦੇ ਕੋਲ ਇੱਕ ਡੱਬਾ ਪਿਆ, ਉਹ ਚ ਭੁੱਜੇ ਹੋਏ ਛੋਲੇ ਪਏ ਆ, ਆਉਂਦੇ ਜਾਂਦੇ ਨੇ ਖਾ ਲੈਣੇ ਕੱਢ ਕੇ,
1: ਬਿਲਕੁਲ ਤੁਸੀਂ ਸਹੀ,
0: ਆਂਵਲਾ ਕੈਂਡੀ ਆਉਂਦੀ ਸਰ, ਆਂਵਲਾ ਕੈਂਡੀ ਆਉਂਦੀ ਹੈ, ਮੈਂ ਕਹਿੰਦੀ ਬੱਚੇ ਦੇ ਨਾ ਜਿੱਥੇ ਉਹ ਪੜਦਾ ਉਹਦੇ ਸਾਈਡ ਤੇ ਆਂਵਲਾ ਕੈਂਡੀ ਰੱਖ ਦੋ, ਔਲਾ ਤਾਂ ਆਪਾਂ ਕਹਿੰਦੇ ਨਾ ਵੀ ਔਲਾ ਦਾ ਖਾਧਾ ਤੇ ਸਿਆਣੇ ਦਾ ਕਿਹਾ, ਬਾਅਦ ਚੋਂ ਪਤਾ,
1: ਬਿਲਕੁਲ
0: ਤੁਸੀਂ ਦੇਖੋ ਬੱਚੇ ਦੀ ਇਮਿਊਨਿਟੀ ਕਿੰਨੀ ਬੂਸਟ ਹੋ ਜਾਏਗੀ, ਜੋ ਜਦੋਂ ਉਹਨੂੰ ਭੁੱਖ ਲੱਗਣੀ ਹੈ ਉਹਦੇ ਸਾਹਮਣੇ ਜੋ ਪਿਆ ਹੋਏਗਾ ਸਰ ਬੱਚਾ ਉਹ ਖਾਏਗਾ। ਇਹ ਹੁਣ ਆਪਾਂ ਦੇਖਣਾ ਕਿ ਆਪਾਂ ਉਹਨਾਂ ਨੂੰ ਸਹੀ ਦਿਸ਼ਾ ਦੇਣੀ ਹੈ ਜਾਂ ਗਲਤ, ਕਿਉਂਕਿ ਕਸੂਰ ਆਪਣਾ ਹੈ, ਬੱਚਿਆਂ ਦਾ ਕੋਈ ਕਸੂਰ ਨਹੀਂ। ਆਪਾਂ ਨਹੀਂ ਖਾਂਦੇ ਸੀ, ਆਪਾਂ ਨਹੀਂ ਖਾਂਦੇ ਸੀ ਜੰਕ ਫੂਡ, ਕਿਉਂਕਿ ਸਾਡੇ ਪੇਰੈਂਟਸ ਨੇ ਦਿੱਤਾ ਨਹੀਂ
1: ਜੀ,
0: ਭੁੱਖ ਲੱਗਦੀ ਸੀ ਮੰਮੀ ਜਦੀ ਤਵਾ ਧਰ ਲੈਂਦੇ ਸੀ, ਲੈ ਪਰੌਂਠੀ ਬਣਾ ਦਾ, ਹੈ ਨਾ, ਪਰੌਂਠੀ ਦੇਤੀ ਉੱਤੇ ਮੱਖਣ ਰੱਖਦਾ, ਲੈ ਖਾ ਲਿਆ,
1: ਡਾਲਾ ਪਰੌਂਠਾ ਵੀ ਬਣਾ ਕੇ ਦਿੱਤਾ ਜਾਂਦਾ ਸੀ,
0: ਹਾਂ ਬਿਲਕੁਲ, ਲੱਛਾ ਪਰੌਂਠਾ ਬਣਾਤਾ, ਆਲੂ ਦਾ ਪਰੌਂਠਾ ਬਣਾ, ਹੈ ਨਾ, ਜੇ ਹੋਰ ਨਹੀਂ ਤਾਂ ਵਿੱਚ ਨਮਕ ਜਵੈਨ ਪਾਈ ਮੰਮੀ ਨੇ ਥੋੜੀ ਜਿਹੀ ਉੱਤੇ, ਲਾਲ ਮਿਰਚ ਭੁੱਕੀ, ਉਹਨੂੰ ਲੱਛਾ ਪਰੌਂਠਾ ਬਣਾਇਆ ਨਾਲ ਦਹੀਂ ਨਾ ਦੇਤਾ, ਦੱਸੋ ਕਿੰਨਾ ਸਵਾਦ ਲੱਗਦਾ ਸੀ
1: ਜੀ।
0: ਇਹਨਾਂ ਨੂੰ ਵੀ ਲੱਗਦਾ,
1: ਪ੍ਰਿੰਸੀਪਲ ਸਾਹਿਬ ਗੱਲ ਹੁਣ ਅਸੀਂ ਨੌਜਵਾਨਾਂ ਦੀ ਕਰਨੀ ਚਾਹਾਂਗੇ, ਨੌਜਵਾਨ ਜਦੋਂ ਪਾਰਟੀਆਂ ਕਰਦੇ ਆ ਤੇ ਫਿਰ ਉੱਥੇ ਦੌਰ ਚੱਲਦਾ ਹੈ ਪੀਜ਼ਾ ਬਰਗਰਾਂ ਦਾ, ਤੇ ਕਿੰਨਾ ਕਿੰਨਾ ਪੈਸਾ ਜਿਹੜਾ ਹੈ ਉਹ ਆਪਣੀ ਪੋਕਟ ਮਨੀ ਦਾ ਤੇ ਆਪਣੇ ਮਾਂ ਬਾਪ ਦਾ ਇਹਨਾਂ ਚੀਜ਼ਾਂ ਦੇ ਉੱਤੇ ਜ਼ਾਇਆ ਕਰ ਦਿੰਦੇ ਆ। ਹੁਣ ਨੌਜਵਾਨ ਸਾਥੀ ਜਿਹੜੇ ਨੇ, ਜਿਹੜੇ ਕਾਲਜ ਜਾਂਦੇ ਆ ਜਾਂ ਬੱਚੇ ਜਿਹੜੇ 11ਵੀਂ 12ਵੀਂ ਵਾਲੇ ਰਲ ਕੇ ਪਾਰਟੀਆਂ ਕਰਦੇ ਹੋਏ ਬਾਹਰ ਖਾਂਦੇ ਆ ਜਾਂ ਵੈਸੇ ਵੀ ਖੁਦ ਇਕੱਲਿਆਂ ਖਾਣ ਜਾਂਦੇ ਆ, ਹੁਣ ਉਹਨਾਂ ਬੱਚਿਆਂ ਨੂੰ ਕੀ ਆਖੋਗੇ? ਕਿਉਂਕਿ ਬੱਚਿਆਂ ਨੂੰ ਤਾਂ ਤੁਸੀਂ ਬਤੌਰ ਮਾਂ ਬਾਪ ਤੇ ਬਤੌਰ ਪ੍ਰਿੰਸੀਪਲ ਵੀ ਸਮਝਾਈ ਸਕਦੇ ਹੋ, ਤੇ ਉਹ ਬੱਚੇ ਹੁਣ ਸਮਝਣਗੇ ਗੱਲ ਅਸੀਂ ਮਾਂ ਬਾਪ ਨਾਲ ਕਰ ਲਈ ਹੈ, ਹੁਣ ਨੌਜਵਾਨਾਂ ਨੂੰ ਸੰਬੋਧਨ ਕਰਕੇ ਕੀ ਆਖੋਗੇ ਜੀ?
0: ਸਰ ਬੱਚਿਆਂ ਨੂੰ ਤਾਂ ਮੈਂ ਇਹੀ ਕਹੂੰਗੀ ਕਿ ਬੇਟਾ ਕਿ ਤੁਹਾਡੀ ਸਿਹਤ

0: ਠੀਕ ਹੈ ਨਾ। ਦੇਖੋ ਆਪਾਂ ਜਰੂਰ ਪੀਜ਼ਾ ਬਰਗਰ ਦੇਖਦੇ ਹਾਂ, ਦੇਖੋ ਬੱਚਿਆਂ ਨੂੰ ਨਾ ਮੈਂ ਦੇਖਿਆ ਬਹੁਤ ਜ਼ਿਆਦਾ ਹੁੰਦਾ ਹੈ, ਉਹ ਨਾ ਲਗਾਉਂਦੇ ਆ ਪੀਜ਼ੇ ਵਾਲੇ ਕਿ ਵੈਡਨਸਡੇ ਨੂੰ ਇੱਕ ਨਾਲ ਇੱਕ ਪੀਜ਼ਾ ਫ੍ਰੀ ਹੈ ਨਾ,
1: ਹਾਂ
0: ਉਹ
1: ਜੀ
0: ਬੱਚੇ ਲਾਈਨਾਂ ਲਾ ਲੈਂਦੇ ਆ।
1: ਜੀ
0: ਮਤਲਬ ਤੁਸੀਂ ਦੇਖੋ ਹੁਣ ਉਹਨਾਂ ਨੂੰ ਇੱਕ ਨਾਲ ਇੱਕ ਫ੍ਰੀ ਦੇਣ ਦੀ ਕੀ ਲੋੜ ਹੈ
1: ਜੀ
0: ਨਾ। ਮਿਠਾਈਆਂ ਵਾਲੇ ਜਾਂ ਉਹ ਤਾਂ ਨਹੀਂ ਲਗਾਉਂਦੇ ਹੈਗੇ ਵੀ ਕਿਲੋ ਨਾਲ 1 ਕਿਲੋ ਮਿਠਾਈ ਫ੍ਰੀ ਮਿਲ ਜਾਏਗੀ ਹੈ ਨਾ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਅਟਰੈਕਟ ਕਰਨਾ ਹੈ, ਤਾਂ ਬੱਚਿਆਂ ਨੂੰ ਇਹ ਚੀਜ਼ ਸਮਝ ਨਹੀਂ ਪਏਗੀ ਵੀ ਉਹ 1,000 ਰੁਪਏ ਦਾ ਪੀਜ਼ਾ ਜਦੋਂ ਤੁਸੀਂ ਖਾਂਦੇ ਹੋ ਉਸ ਤੋਂ ਬਾਅਦ ਅਸੀਂ ਕਿੰਨਾ ਬਿਮਾਰ ਹੁੰਦੇ।
1: ਬਿਲਕੁਲ ਤੁਸੀਂ
0: ਠੀਕ ਹੈ
1: ਕਿਹਾ ਪ੍ਰਿੰਸੀਪਲ ਸਾਹਿਬ, ਇਹ ਤਾਂ ਉਹਨਾਂ ਦੇ ਮਾਰਕੀਟਿੰਗ ਟੈਕਟ ਨੇ ਜਿਹੜੇ ਸਾਨੂੰ
0: ਯੈਸ
1: ਸਮਝਣੇ ਪੈਣਗੇ। ਹੁਣ ਉਦਾਹਰਣ ਦੇ ਤੌਰ ਤੇ ਸ਼ਹਿਰ ਬਠਿੰਡੇ ਦੇ ਵਿੱਚ ਵੀ ਇੱਕ ਕੋਈ 13 ਤਰੀਕ ਨੂੰ ਇੱਕ ਸੱਜਣ ਜਿਹੜਾ ਹੈ ਉਹ 13 ਰੁਪਈਆਂ ਦੇ ਵਿੱਚ ਜਿਹੜਾ ਕਿ ਬਰਗਰ ਕੋਈ 100-150 ਵਾਲਾ ਵੀ ਹੁੰਦਾ ਹੈ, ਉਹ ਵੀ ਕਹਿੰਦੇ ਆ ਸਾਰੇ ਤਰ੍ਹਾਂ ਦੇ, ਕੋਈ 50 ਵਾਲਾ ਕੀ, 100 ਵਾਲਾ ਕੀ, 150 ਵਾਲਾ ਕੀ, ਉਹ ਸਾਰੇ 13-13 ਰੁਪਈਆਂ ਚ ਦੇ ਰਹੇ ਆ। ਸਾਨੂੰ ਇਹ ਸਮਝਣਾ ਪਏਗਾ ਕਿ ਉਹ ਇੱਕ ਮਾਰਕੀਟਿੰਗ ਟੈਕਟ ਹੈ ਤੇ ਉੱਥੇ ਅਸੀਂ ਭੀੜਾਂ ਨਾ ਲਾਈਏ ਜਾ ਕੇ।
0: ਜੀ ਬਿਲਕੁਲ ਸਰ, ਇਹ ਬੱਚਿਆਂ ਨੂੰ ਸਮਝਣਾ ਪਏਗਾ ਕਿ ਉਹਨਾਂ ਦੀ ਸਿਹਤ ਉਹਨਾਂ ਦੀ ਜ਼ਿੰਮੇਵਾਰੀ, ਅਗਰ ਉਹਨਾਂ ਦੀ ਹੈਲਥ ਹੀ ਅੱਛੀ ਨਹੀਂ ਹੋਏਗੀ ਉਹ ਕੀ ਪੜਨਗੇ,
1: ਜੀ
0: ਕੀ ਕੰਪੀਟੀਸ਼ਨ ਦੇ ਪੇਪਰ ਦੇਣਗੇ।
1: ਜੀ
0: ਇਧਰੋਂ ਤੁਸੀਂ ਦੇਖੋ ਉਹਨਾਂ ਦਾ ਪੇਪਰ ਹੋਵੇ, ਉਧਰੋਂ ਇਮਿਊਨਿਟੀ ਲੋ ਕਰਕੇ ਉਹਨੂੰ ਬੁਖਾਰ ਚੜ ਜਾਏ, ਕੀ ਬੱਚਾ ਤਿਆਰੀ ਕਰੂਗਾ
1: ਵਾਕਈ ਜੀ
0: ਹੈ ਨਾ। ਰਾਤ ਰਾਤ ਪੜ੍ਹਨਾ ਹੁੰਦਾ ਬੱਚਿਆਂ ਲਈ ਜ਼ਰੂਰੀ ਹੈ, ਤੇ ਜੇ ਹੁਣ ਉਹ ਕੀ ਕਹਿੰਦੇ ਆ ਚਿਪਸ ਖਾ ਖਾ ਕੇ ਜਾਂ ਕੁਰਕੁਰੇ ਖਾ ਖਾ ਕੇ ਰਾਤ ਨੂੰ ਪੜ੍ਹਨਗੇ ਤਾਂ ਸਵੇਰ ਨੂੰ ਤਾਂ ਉਲਟੀਆਂ ਕਰਨੀਆਂ ਹੀ ਉਹਨਾਂ ਨੇ
1: ਜੀ
0: ਹੈ ਨਾ, ਤੇ ਇਹ ਚੀਜ਼ ਉਹਨਾਂ ਨੂੰ ਸਮਝ ਨਹੀਂ ਪਏਗੀ। ਸਰ ਸਾਡੇ ਇੱਥੇ ਸਖੀ ਮੇਲਾ ਲੱਗਿਆ ਸੀ, ਉੱਥੇ ਨਾ ਜਲੇਬ ਬਣਾਉਂਦੇ ਸੀ, ਥੋੜੀ ਵੱਡੀ ਵਾਲੀ ਜਲੇਬੀ ਹੁੰਦੀ ਹੈ ਨਾ, ਉਹ ਸੀਗੀ ਔਰ ਕੌਨ ਸੀ, ਮੱਕੀ ਦੀਆਂ ਮੱਕੀ ਹੈ ਨਾ, ਅੱਜ ਕੱਲ ਬੱਚੇ ਕੌਨਸ ਖਾਂਦੇ ਹੈਗੇ ਹੈ ਨਾ, ਬਹੁਤ ਇਸ ਤਰ੍ਹਾਂ ਦੀ ਚੀਜ਼ਾਂ ਸੀਗੀਆਂ ਡਿਫਰੈਂਟ ਡਿਫਰੈਂਟ, ਮੈਨੂੰ ਬਹੁਤ ਵਧੀਆ ਲੱਗਿਆ ਔਰ ਲੋਕ ਬਹੁਤ ਅੱਛੇ ਤਰੀਕੇ ਨਾਲ ਖਾ ਰਹੇ ਸੀ,
1: ਜੀ
0: ਛੱਲੀ ਫੜ ਕੇ ਬੜਾ ਇੰਜੋਏ ਕਰ ਰਹੇ ਸੀਗੇ ਹੈ ਨਾ, ਕੋਈ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮ ਨਹੀਂ ਹੈਗੀ। ਤਾਂ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਸੋਸਾਇਟੀ ਨੂੰ ਇਸ ਚੀਜ਼ ਵੱਲ ਥੋੜਾ ਜਿਹਾ ਕੌਨਸ਼ੀਅਸ ਹੋਣਾ ਪਏਗਾ ਕਿ ਅਸੀਂ ਬੱਚਿਆਂ ਨੂੰ ਆਲਟਰਨੇਟਸ ਦਈਏ
1: ਜੀ
0: ਹੈ ਨਾ। ਪਨੀਰ ਬਾਰੇ ਉਹਨਾਂ ਨੂੰ ਦੱਸੀਏ ਵੀ ਕਿੰਨਾ ਜ਼ਿਆਦਾ ਬੱਚਿਆਂ ਨੂੰ ਪ੍ਰੋਟੀਨ ਬਹੁਤ ਜ਼ਰੂਰੀ ਹੈ,
1: ਜੀ
0: ਜਿਹੜੇ ਵੱਡੇ ਬੱਚੇ ਅਡੋਲੈਸੈਂਟਸ ਨੇ ਇਹਨਾਂ ਨੂੰ ਤਾਂ, ਕਿਉਂਕਿ ਮਸਲਸ ਬਿਲਡ ਹੋਣੇ ਆ, ਇਹਨਾਂ ਦੀ ਹਾਈਟ ਵਧਣੀ ਆ, ਪ੍ਰੋਟੀਨ ਬਹੁਤ ਜ਼ਰੂਰੀ ਹੈ
1: ਜੀ
0: ਨਾ।
1: ਪ੍ਰੋਟੀਨ ਵਾਲੀ ਡਾਈਟ ਦੇ ਬਾਕੀ ਸੋਰਸਿਸ ਨੇ ਪ੍ਰਿੰਸੀਪਲ ਸਾਹਿਬ, ਉਹ ਵੀ ਦੱਸ ਦਿਓ ਕੀ ਹੋ ਸਕਦੇ ਨੇ ਵੈਜ ਦੇ ਵਿੱਚ ਵੀ ਤੇ ਨੌਨ ਵੈਜ ਦੇ ਵਿੱਚ ਵੀ।
0: ਸਰ ਦੇਖੋ ਨੌਨ ਵੈਜ ਤਾਂ ਫਿਸ਼ ਹੈ, ਐਗ
1: ਜੀ
0: ਹੈ ਨਾ, ਚੀਜ਼ਾਂ ਹੈਗੀਆਂ ਜਿਨ੍ਹਾਂ ਚ ਨਿਰਾ ਵੀ ਪ੍ਰੋਟੀਨ ਹੁੰਦਾ ਆ,
1: ਜੀ ਬਿਲਕੁਲ
0: ਠੀਕ ਹੈ ਨਾ। ਜਿਹੜੇ ਜਿਹੜੇ ਚਿਕਨ ਵਗੈਰਾ ਖਾ ਸਕਦੇ ਹੋ, ਬੋਇਲਡ ਸੌਟੇ ਕਰਕੇ ਲੈਮਨ ਵਗੈਰਾ ਕਰ ਹੈ ਨਾ, ਜ਼ਿਆਦਾ ਮਸਾਲੇ ਵਾਲੇ ਨਾ ਹੋਣ, ਉਹਨਾਂ ਨੂੰ ਉਸ ਤਰ੍ਹਾਂ ਬਹੁਤ ਸਾਰੀਆਂ ਡਿਸ਼ਿਜ਼ ਬਣ ਜਾਂਦੀਆਂ ਨੌਨ ਵੈਜ ਵਿੱਚ, ਤੇ ਉਹ ਲੈ ਸਕਦੇ ਆ। ਤੇ ਇਹਦੇ ਵਿੱਚ ਦੇਖੋ ਪਲਾਂਟ ਬੇਸਡ ਪ੍ਰੋਟੀਨ ਦੇ ਵਿੱਚ ਦਾਲਾਂ ਹੈਗੀਆਂ
1: ਜੀ
0: ਬਹੁਤ ਜ਼ਿਆਦਾ, ਸਰ ਰੋਂਗੀ ਹੈ ਜਿਵੇਂ ਰਾਜਮਾ ਹੈ,
1: ਠੀਕ ਹੈ ਜੀ
0: ਚਨੇ ਹੈ, ਛੋਲੇ ਹੈ ਨਾ, ਮਟਰ ਹੈ, ਇਹਨਾਂ ਚ ਬਹੁਤ ਪ੍ਰੋਟੀਨ ਹੈ। ਪਨੀਰ ਤਾਂ ਹੈ ਹੀ ਨਿਰਾ ਪ੍ਰੋਟੀਨ ਦਾ ਸੋਰਸ ਹੈ ਨਾ, ਤੇ ਪ੍ਰੋਟੀਨ ਦੀਆਂ ਇੰਨੀਆਂ ਪਨੀਰ ਦੀਆਂ ਇੰਨੀਆਂ ਡਿਸ਼ਸ ਬਣ ਜਾਂਦੀਆਂ
1: ਜੀ
0: ਹੈ ਨਾ, ਕਿ ਬੱਚੇ ਕਦੀ ਬੋਰ ਹੀ ਨਹੀਂ ਹੋ ਸਕਦੇ ਪਨੀਰ ਤੋਂ।
1: ਜੀ
0: ਮੋਸਟਲੀ ਬੱਚਿਆਂ ਨੂੰ ਪਨੀਰ ਬਹੁਤ ਪਸੰਦ ਹੁੰਦਾ, ਔਰ
1: ਪਨੀਰ ਦੇ
0: ਬਿਲਕੁਲ
1: ਨਾਲ ਪ੍ਰਿੰਸੀਪਲ ਸਾਹਿਬ ਇੱਕ ਸੋਇਆ ਪਨੀਰ ਜਿਹਨੂੰ ਕਿਹਾ ਜਾਂਦਾ ਹੈ
0: ਹਾਂਜੀ, ਸੋਇਆ
1: ਉਹ
0: ਇਜ਼
1: ਵੀ
0: ਵੈਰੀ
1: ਤੁਸੀਂ
0: ਗੁੱਡ
1: ਦੇਖ
0: ਸਰ,
1: ਕੇ ਖਾ ਸਕਦੇ ਨੇ।
0: ਬਿਲਕੁਲ ਸਰ, ਸੋਇਆ ਪਨੀਰ ਟੋਫੂ ਜਿਹਨੂੰ ਬੋਲਦੇ ਹੈਗੇ ਆ,
1: ਜੀ
0: ਸੋਇਆ ਮਿਲਕ ਆਂਦਾ ਆ ਹੈ ਨਾ, ਲੱਸੀ ਬਣਾਓ ਇਹਦੀ ਹੈ ਨਾ, ਇੰਨਾ ਕੁਛ ਆਂਦਾ ਆ ਸਰ, ਬਹੁਤ ਕੁਛ ਅਵੇਲੇਬਲ ਹੈ ਜੇ ਬਾਹਰੋਂ ਕਦੀ ਲੈਣਾ ਪੈ ਜਾਏ, ਅਦਰਵਾਈਜ਼ ਘਰ ਬਣਾਓ,
1: ਜੀ
0: ਹਰ ਚੀਜ਼ ਘਰ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ। ਹੁਣ ਤੁਸੀਂ ਦੇਖੋ ਜਿਵੇਂ ਬਰਗਰ ਬਾਹਰੋਂ ਤਾਂ ਇੱਕੋ ਹੀ ਤਰੀਕੇ ਦਾ ਹੁੰਦਾ ਹੈ ਨਾ, ਇੱਕ ਟਿੱਕੀ ਪਾਈ ਹੁੰਦੀ ਕਿ ਥੋੜਾ ਬਹੁਤਾ ਸੈਲਡ ਹੋਏਗਾ, ਪਿਆਜ ਪਾਇਆ ਹੋਗਾ, ਬਸ ਇੰਨਾ ਕੀ ਹੁੰਦਾ ਨਾ।
1: ਜੀ
0: ਤੁਸੀਂ ਘਰ ਬੜੇ ਆਰਾਮ ਨਾਲ ਸਰ ਸੂਜੀ ਨੂੰ, ਜੇ ਮੈਂ ਦੱਸਾਂ ਵੀ ਮੋਸਟਲੀ ਲੋਕ ਬਣਾਉਂਦੇ ਆ ਸੂਜੀ ਨੂੰ, ਆਪਾਂ ਥੋੜਾ ਜਿਹਾ ਪਾਣੀ ਦੇ ਵਿੱਚ ਕਰਕੇ ਤੇ ਉਹ ਨਾ ਬੜਾ ਅੱਛਾ ਜਿਹਾ ਡੋ ਬਣ ਜਾਂਦਾ ਆ, ਠੀਕ
1: ਜੀ
0: ਹੈ। ਉਹਦੀਆਂ ਛੋਟੇ ਛੋਟੇ ਬਣਾਓ ਪਿੰਨੀਆਂ ਜੀਆਂ, ਤੇ ਉਹਨੂੰ ਬੇਲ ਕੇ ਉਹਦੇ ਵਿੱਚ ਆਲੂ ਰੱਖੋ ਹੈ ਨਾ, ਟਮਾਟਰ, ਪਿਆਜ, ਹੋਰ ਸੈਲਡ ਦੇ ਲੀਵ ਸਭ ਪਾ ਕੇ ਹੈ ਨਾ, ਦੋਨੋਂ ਪਾਸੇ ਬੰਦ ਕਰਕੇ ਉਹਨਾਂ ਨੂੰ ਜੇ ਤੁਸੀਂ ਸੇਕਦੇ ਹੋ ਹੈ ਨਾ, ਸ਼ੈਲੋ ਫਰਾਈ ਕਰਦੇ ਆ ਆਪਾਂ, ਉਹ ਇੰਨਾ ਟੇਸਟੀ ਬਰਗਰ ਟਾਈਪ ਬਣ ਜਾਂਦਾ, ਇੰਨਾ ਸੋਹਣਾ ਵੀ ਜੇ ਤੁਸੀਂ ਇੱਕ ਵਾਰੀ ਆਪਣੇ ਬੱਚੇ ਨੂੰ ਖਿਲਾ ਦਿਓ ਹੈ ਨਾ।
1: ਜੀ
0: ਜਿਵੇਂ ਆਲੂ ਮੈਂ ਕਹਿੰਦੀ ਹਾਂ ਮੋਸਟਲੀ ਅਗਰ ਆਪਾਂ ਬੋਇਲ ਕਰਕੇ ਰੱਖ ਲਈਏ, ਲੇਡੀਜ਼ ਰੱਖਦੀ ਹੈ ਨਾ, ਦੋ ਚਾਰ ਆਲੂ ਬੋਇਲ ਵਾਧੂ ਬੋਇਲ ਕਰ ਲਏ, ਆਪਾਂ ਸੰਡੇ ਨੂੰ ਮੋਸਟਲੀ ਆਪਣੇ ਘਰਾਂ 'ਚ ਆਲੂ ਦੇ ਪਰੌਂਠੇ ਬਣਦੇ ਹੈ
1: ਵਾਕਈ
0: ਨਾ, ਵਾਕਈ ਬਣਦੇ ਆ। ਤੇ ਉਹ ਥੋੜੇ ਆਲੂ ਵੱਧ ਕਰ ਲਓ, ਮਟਰ ਬੋਇਲ ਕਰਕੇ ਰੱਖ ਲਓ ਫਟਾਫਟ, ਜਿਵੇਂ ਮੰਨ ਲਓ ਬੱਚੇ ਨੂੰ ਭੁੱਖ ਲੱਗੀ ਹੈ, ਆਲੂ ਮੈਸ਼ ਕੀਤੇ ਵਿੱਚ ਜਿਹੜਾ ਟਮਾਟਰ ਤੁਹਾਡੇ ਮਟਰ ਹੈਗੇ ਆ ਬੋਇਲਡ, ਉਹਨਾਂ ਵਿੱਚ ਪਾਇਆ ਕੀਤਾ ਨਾ, ਨਮਕ ਮਿਰਚ ਬੇਸਿਕ, ਜੀਰਾ, ਸਾਰੇ ਬੇਸਿਕ ਮਸਾਲੇ ਪਾਏ ਹੈ ਨਾ, ਉਹਨੂੰ ਟਿੱਕੀ ਬਣਾਈ ਤਵੇ ਤੇ ਕਰਤੀ। ਇਮਲੀ ਚਟਨੀ ਮੋਸਟਲੀ ਆਪਣੇ ਘਰਾਂ ਚ ਬਣਦੀ ਹੈ,
1: ਜੀ
0: ਪਈ ਹੁੰਦੀ ਹੈ ਨਾ, ਦਹੀਂ ਪਈ ਹੁੰਦੀ ਹੈ, ਰਾਈਟ। ਸੈਲਡ ਕੱਟੋ, ਮੂਲੀ, ਗਾਜਰ, ਖੀਰਾ, ਜੋ ਵੀ ਹੈ, ਟਿੱਕੀ ਪਾਓ, ਉਹ ਪਾਓ, ਦਹੀਂ, ਥੋੜੀ ਇਮਲੀ ਚਟਨੀ ਦੇ ਦਿਓ, ਕਿਉਂ ਨਹੀਂ ਬੱਚਾ ਖਾਏਗਾ,
1: ਬਿਲਕੁਲ
0: ਕਿੰਨਾ
1: ਤੁਸੀਂ
0: ਕੁ ਟਾਈਮ ਲੱਗਦਾ ਹੈ।
1: ਬਹੁਤ ਵਧੀਆ ਚੀਜ਼ਾਂ ਜਿਹੜੀਆਂ ਹੈ ਤੁਸੀਂ ਦੱਸੀਆਂ ਤੇ ਸਾਡੇ ਕੋਲੇ ਵਾਕਈ ਤੁਹਾਡੇ ਦੱਸੇ

0: ਮੁਤਾਬਕ ਸਾਨੂੰ ਦਿਖ ਰਿਹਾ ਹੈ, ਸਾਨੂੰ ਲੱਗ ਰਿਹਾ ਹੈ ਕਿ ਸਾਡੇ ਕੋਲੇ ਆਪਸ਼ਨ ਬਹੁਤ ਨੇ ਕਿ ਜੰਕ ਫੂਡ ਜਾਂ ਫਾਸਟ ਫੂਡ ਦੀ ਜਗ੍ਹਾ ਕੀ ਖਾਧਾ ਜਾ ਸਕਦਾ ਹੈ, ਪਰ ਗੱਲ ਹੈ ਮਨ ਬਣਾਉਣ ਦੀ। ਤੇ ਮਨ ਬੱਚਿਆਂ ਤੋਂ ਪਹਿਲਾਂ, ਨੌਜਵਾਨਾਂ ਤੋਂ ਪਹਿਲਾਂ ਉਹਨਾਂ ਦੇ ਪੇਰੈਂਟਸ ਨੂੰ ਬਣਾਉਣਾ ਪਵੇਗਾ, ਬੱਚਿਆਂ ਨੂੰ, ਨੌਜਵਾਨਾਂ ਨੂੰ, ਸਾਰਿਆਂ ਨੂੰ ਆਪਣਾ ਮਨ ਬਣਾਉਣਾ ਪਵੇਗਾ ਕਿ ਅਸੀਂ ਅਜਿਹਾ ਕੁਝ ਨਹੀਂ ਖਾਣਾ, ਬਹੁਤ ਹੋ ਗਿਆ, ਬਹੁਤ ਹੋ ਗਿਆ। ਤੇ ਇਹਦੇ ਲਈ, ਮਨ ਬਣਾਉਣ ਲਈ ਤੁਸੀਂ ਪ੍ਰਿੰਸੀਪਲ ਸਾਹਿਬ ਸੁਨੇਹੇ ਦੇ ਰੂਪ ਦੇ ਵਿੱਚ ਕੀ ਆਖੋਗੇ ਕਿ ਕਿਸ ਤਰ੍ਹਾਂ ਆਪਾਂ ਆਪਣੇ ਜ਼ਹਿਨ 'ਚ ਇਹ ਗੱਲ ਬਿਠਾਈਏ?
1: ਦੇਖੋ ਸਰ, ਮੇਰੀ ਤਾਂ ਹਮੇਸ਼ਾ ਇੱਕੋ ਹੀ ਗੱਲ ਹੁੰਦੀ ਹੈ ਕਿ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ
0: ਜੀ
1: ਨਾ। ਨਰੋਏ ਸਰੀਰ ਵਿੱਚ, ਹੈ ਨਾ, ਆਪਾਂ ਕਹਿੰਦੇ ਆ ਨਰੋਆ ਮਨ ਹੁੰਦਾ ਆ।
0: ਜੀ
1: ਸਰੀਰ ਨਰੋਆ ਬਹੁਤ ਜ਼ਰੂਰੀ ਹੈ, ਕਿਉਂਕਿ ਸਰੀਰ ਜਿਹੜਾ ਹੈ ਉਹ ਕਹਿੰਦੇ ਪਰਮਾਤਮਾ ਦਾ ਘਰ ਹੈ ਨਾ, ਇਹੀ ਕਹਿੰਦੇ ਆ ਆਪਾਂ,
0: ਜੀ
1: ਹੈ ਨਾ, ਵੀ ਸਰੀਰ ਜਿਹੜਾ ਹੈ ਇਹਦੇ ਅੰਦਰ ਹੀ ਆਤਮਾ ਹੈ, ਉਹਦੇ ਵਿੱਚ ਤੇ ਉੱਥੇ ਹੀ ਪਰਮਾਤਮਾ ਹੈ ਨਾ। ਬਹੁਤ ਜ਼ਰੂਰੀ ਹੈ ਕਿ ਸਾਨੂੰ ਅਗਰ ਅਸੀਂ ਕੁਛ ਵੀ ਕਰਨਾ ਹੈ ਤਾਂ ਸਾਡਾ ਸਰੀਰ ਸਹੀ ਹੋਣਾ ਚਾਹੀਦਾ। ਤੁਸੀਂ ਜਿੰਨੇ ਮਰਜ਼ੀ ਇੰਟੈਲੀਜੈਂਟ ਹੋਵੋ, ਦੇਖੋ
0: ਜੀ
1: ਜਿੰਨੇ ਮਰਜ਼ੀ ਇੰਟੈਲੀਜੈਂਟ, ਜੇ ਤੁਹਾਡੀ ਸਿਹਤ ਹੀ ਸਹੀ ਨਹੀਂ, ਤੁਸੀਂ ਕਿਹੜਾ ਕੰਪੀਟੀਸ਼ਨ ਕੰਪੀਟ ਕਰ ਲਓਗੇ,
0: ਵਾਕੇ
1: ਹੈ ਨਾ। ਤੁਸੀਂ ਮੰਨ ਲਓ ਤੁਸੀਂ ਖੇਡਣਾ, ਕੋਈ ਗੇਮ ਖੇਡਣੀ ਹੈ, ਰਾਈਟ, ਜੇ ਤੁਹਾਡੀ ਸਿਹਤ ਹੀ ਨਹੀਂ ਹੈਗੀ, ਕਿਵੇਂ ਤੁਹਾਡਾ ਸਟੈਮਿਨਾ ਬਿਲਡ ਹੋ ਜਾਏਗਾ,
0: ਜੀ
1: ਹੈ ਨਾ। ਹਾਂਜੀ, ਪੇਰੈਂਟਸ ਨੂੰ ਔਰ ਬੱਚਿਆਂ ਨੂੰ, ਸਾਰੇ ਇੱਕ ਨੂੰ ਮੈਂ ਇਹੀ ਦੇਖੋ, ਇਹ ਚ ਬੱਚੇ ਵੱਡੇ ਦਾ ਕੋਈ ਨਹੀਂ ਹੈ। ਜਿਹੜਾ ਵੀ ਜੀਵ ਹੈਗਾ ਆ, ਜਿਹੜਾ ਇਸ ਧਰਤੀ ਤੇ, ਜਿਹੜਾ ਵੀ ਮਨੁੱਖ, ਜਿਹੜੇ ਵੀ ਉਹਦੇ ਵਿੱਚ ਹੈਗਾ ਆ ਸਟੇਜ ਤੇ, ਸਿਹਤ ਸਭ ਲਈ ਜ਼ਰੂਰੀ ਹੈ,
0: ਜੀ
1: ਠੀਕ ਹੈ। ਸਿਹਤ ਤੋਂ ਉੱਪਰ ਕੁਛ ਵੀ ਨਹੀਂ ਹੈ। ਜੇ ਤੁਸੀਂ ਸਹੀ ਹੋ ਤਾਂ ਕਿੰਨੀਆਂ ਪ੍ਰੋਬਲਮਸ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ, ਫਿਜ਼ੀਕਲ ਨਾਲੋਂ ਮੈਂਟਲ ਪ੍ਰੋਬਲਮਸ ਕਿੰਨੀਆਂ, ਹੈ ਨਾ। ਜੇ ਤੁਹਾਡਾ ਤਨ ਮਨ ਬਿਲਕੁਲ ਸਵਸਥ ਹੋਏਗਾ, ਤਾਂ ਹੀ ਤੁਸੀਂ ਹਰ ਜਿਹੜੀ ਪ੍ਰੋਬਲਮ ਹੈ ਉਹਨੂੰ ਫੇਸ ਕਰਕੇ ਸਕਸੈਸਫੁਲ ਹੋ ਸਕਦੇ ਹੋ,
0: ਬਿਲਕੁਲ ਠੀਕ ਜੀ।
1: ਠੀਕ ਹੈ ਨਾ। ਹਾਂਜੀ, ਡਿਪਰੈਸ਼ਨ ਲੋਕਾਂ ਨੂੰ ਕਿਉਂ ਹੋ ਰਿਹਾ? ਕਿਉਂਕਿ ਉਹ ਫਿਜ਼ੀਕਲੀ ਠੀਕ ਨਹੀਂ। ਤੁਸੀਂ ਇਹ ਦੇਖੋ ਸਰ, ਜੇ ਤੁਹਾਡੇ, ਤੁਸੀਂ ਬਿਲਕੁਲ ਸਹੀ ਹੋ ਤਾਂ ਕੋਈ ਫਰਕ ਨਹੀਂ ਪੈਂਦਾ, ਅਗਰ ਮਾੜੀ ਉਂਗਲੀ ਤੇ ਸੱਟ ਲੱਗ ਜੇ ਸਾਰਾ ਦਿਨ ਧਿਆਨ ਉੱਥੇ ਰਹਿੰਦਾ,
0: ਜੀ ਬਿਲਕੁਲ
1: ਹੈ ਨਾ, ਰਹਿੰਦਾ ਨਾ। ਤੇ ਉਹੀ ਜੇ ਸਰੀਰ ਦੇ ਵਿੱਚ ਕਿਤੇ ਪ੍ਰੋਬਲਮ ਹੈ, ਤੁਸੀਂ ਕੁਛ ਨਹੀਂ ਸੋਚਣਾ। ਬੜੀ ਤੁਹਾਨੂੰ ਦੱਸਦੀ ਹਾਂ, ਅਸੀਂ ਆਮ ਗੱਲ ਕਰਦੇ ਹੁੰਦੇ ਹਾਂ, ਕਹਿੰਦੇ ਆ ਵੀ ਜੇ ਨਾ ਕਦੀ ਕਿਸੇ ਬੰਦੇ ਦੀ ਦਾੜ ਦੁਖਦੀ ਹੋਵੇ
0: ਹਾਂਜੀ
1: ਤੇ ਰੱਬ ਉਹਦੇ ਕੋਲ ਆ ਜਾਵੇ
0: ਜੀ
1: ਔਰ ਪੁੱਛੇ ਵੀ ਭਾਈ ਤੈਨੂੰ ਕੀ ਚਾਹੀਦਾ, ਪਹਿਲੇ ਸੱਟੇ ਬੰਦਾ ਹੀ ਕਹੂਗਾ ਵੀ ਪਰਮਾਤਮਾ ਮੇਰੀ ਦਾੜ ਠੀਕ ਕਰ ਦੇ।
0: ਬਿਲਕੁਲ
1: ਉਹਨੂੰ ਕੁਛ ਨਹੀਂ ਯਾਦ ਆਉਣਾ ਵੀ ਮੈਨੂੰ ਆਹ ਦੇ ਦੇ, ਉਹ ਦੇ ਦੇ, ਤੁਸੀਂ ਨਾਰਮਲ ਹੋਵੋ, ਬਹੁਤ ਕੁਛ ਮੰਗ ਲੋਗੇ।
0: ਜੀ ਜੀ
1: ਲੇਕਿਨ ਅਗਰ ਤੁਹਾਡੀ ਦਾੜ ਦੁਖਦੀ ਹੈ, ਤੁਸੀਂ ਰੱਬ ਨੂੰ ਵੀ ਇਹੀ ਕਹੋਗੇ ਜੀ ਮੈਨੂੰ ਪਹਿਲੇ ਦਾੜ ਠੀਕ ਕਰ ਦਿਓ, ਬਹੁਤ ਦੁੱਖ ਲੱਗਦਾ। ਨੋ ਡਾਊਟ ਹਾਸਾ ਆਉਂਦਾ, ਪਰ ਗੱਲ ਤਾਂ ਸਹੀ ਹੈ ਨਾ।
0: ਬਿਲਕੁਲ ਜੀ
1: ਇਸ ਲਈ ਆਪਾਂ ਆਪਣੇ ਆਪ ਨੂੰ ਬਿਲਕੁਲ ਸਵਸਥ ਰੱਖਣਾ ਆ, ਤੰਦਰੁਸਤ ਰੱਖਣਾ ਆ, ਆਪ ਨੂੰ ਵੀ, ਆਪਣੇ ਨਾਲਦਿਆਂ ਨੂੰ ਵੀ, ਹਰੇਕ ਨੂੰ ਰੱਖਣਾ ਆ। ਔਰ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਹੀ ਖਾਈਏ। ਦੇਖੋ, ਅਗਰ ਕਾਰ 'ਚ ਪੈਟਰੋਲ ਪੈਣਾ, ਤੁਸੀਂ ਡੀਜ਼ਲ ਪਾ ਦੋਗੇ,
0: ਜੀ
1: ਖਰਾਬ ਹੋ ਜਾਏਗੀ।
0: ਵਾਕਈ
1: ਉਹੀ ਜੇ ਸਰੀਰ ਦੇ ਵਿੱਚ, ਜੋ ਸਰੀਰ ਨੂੰ ਪਰਮਾਤਮਾ ਨੇ ਬਣਾਇਆ, ਉਹਨੇ ਨਾਲ ਫੂਡ ਵੀ ਦਿੱਤਾ ਤੁਹਾਨੂੰ ਵੀ
0: ਜੀ
1: ਆਹ ਚੀਜ਼ਾਂ ਇਹਦੇ ਲਈ ਹੈਗੀਆਂ,
0: ਜੀ
1: ਉਹ ਖਾਓ।
0: ਤੋ ਬਹੁਤ ਅੱਛੇ, ਬੜੀ ਬਿਹਤਰ ਜਾਣਕਾਰੀ ਪ੍ਰਿੰਸੀਪਲ ਸਾਹਿਬ ਤੁਸੀਂ ਸਾਨੂੰ ਦਿੱਤੀ, ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਸਰੋਤਿਆਂ ਨੂੰ ਬੜੀ ਬਿਹਤਰੀਨ ਜਾਣਕਾਰੀ ਸਕਾਰਾਤਮਕ ਊਰਜਾ ਦੇ ਨਾਲ ਤੁਸੀਂ ਦਿੱਤੀ। ਪ੍ਰਿੰਸੀਪਲ ਮੈਡਮ ਕੁਸਮ ਟਾਕ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸੋ ਮਚ ਸਰ, ਥੈਂਕ ਯੂ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ, ਵਿਸ਼ਾ ਸੀ ਜੰਕ ਫੂਡ ਅਤੇ ਫਾਸਟ ਫੂਡ ਦੇ ਨੁਕਸਾਨ ਅਤੇ ਬਦਲ 'ਤੇ ਇੱਕ ਗੱਲਬਾਤ ਸੁਣ ਰਹੀ ਸੀ, ਅਤੇ ਜਿਸ ਦੇ ਤਹਿਤ ਮਹਿਮਾਨ ਸਨ ਪ੍ਰਿੰਸੀਪਲ ਕੁਸੁਮ ਚਾਕ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਮਨਦੀਪ ਰਜੋਰਾ ਨੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:04 ਅਤੇ 12 ਸਕਿੰਟ ਦਾ, ਅਤੇ ਜਾਰੀ ਹੈ ਪ੍ਰੋਗਰਾਮ ਘਰ ਪਰਿਵਾਰ। ਬਿਲਕੁਲ ਜੀ, ਜਿਸ ਤਰ੍ਹਾਂ ਸਾਡੀ ਤੇਜ਼ ਰਫ਼ਤਾਰ ਜ਼ਿੰਦਗੀ ਅਸੀਂ ਜੀ ਰਹੇ ਹਾਂ, ਅਤੇ ਉਸ ਦੇ ਵਿੱਚ ਸਾਨੂੰ ਆਪਣੀ ਜਿਹੜਾ ਪਹਿਲਾ ਸੁੱਖ ਹੁੰਦਾ ਨਾ, ਨਿਰੋਗੀ ਕਾਇਆ, ਉਸ ਨਿਰੋਗੀ ਕਾਇਆ ਵਾਸਤੇ ਸਾਨੂੰ ਬਹੁਤ ਕੰਮ ਕਰਨਾ ਪਵੇਗਾ, ਅਤੇ ਉਸ ਕੰਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨੁਕਤਾ ਹੈ ਜਾਂ ਜੋ ਕੰਮ ਹੈ ਜੋ ਅਸੀਂ ਕਰਨਾ ਹੈ, ਉਹ ਹੈ ਜੀ ਅਸੀਂ ਆਪਣਾ ਜਿਹੜਾ ਖਾਣਾ ਹੈ ਉਸਨੂੰ ਬਦਲਣਾ ਹੈ। ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਅਸੀਂ ਫਾਸਟ ਫੂਡ ਅਤੇ ਜੰਕ ਫੂਡ ਨੂੰ ਜਿੰਨਾ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਅਵੋਇਡ ਕਰਨਾ ਹੈ, ਯਾਨੀ ਕਿ ਉਸਨੂੰ ਅਣਦੇਖਾ ਕਰਨਾ ਹੈ, ਅਤੇ ਇੱਕ ਚੰਗੀ ਜ਼ਿੰਦਗੀ ਹੈ ਜਿਹੜੀ ਉਹ ਅਸੀਂ ਜਿਉਣੀ ਹੈ।
3: पेश है सबका फेवरेट अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
4: FM ਬਠਿੰਡਾ ਦੇ ਪਿਆਰੇ ਸਰੋਤਿਓ, 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀਸ਼ਰ ਬਾਬੂ ਰਜਬ ਅਲੀ।
5: 14ਵੀਂ ਦਾ ਚੰਦ ਚੰਗਾ, ਬਾਬੂ ਜੀ ਦਾ ਛੰਦ ਚੰਗਾ, ਆਮਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੁੱਕ ਦੇ।
4: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
5: ਚੱਲੀ ਮਾੜੀ ਦੱਖਣਾ ਤੇ ਸੈਂਖੀ ਆ

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਤੇ ਸਰੋਤਿਆਂ ਨੂੰ ਦੱਸਦੀ ਕਿ ਇਸ ਪ੍ਰੋਗਰਾਮ ਦੇ ਤਹਿਤ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ ਤੇ ਇਸ ਦੇ ਨਾਲ ਹੀ ਮੈਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਖਤਮ ਕਰਨ ਦੀ ਦਿਓ ਆਗਿਆ ਨਮਸਕਾਰ
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੇ ਮੁਤਾਬਿਕ ਸਮਾਂ 1:09 ਤੇ 22 ਸਕਿੰਟ ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇ ਕਰਾਂਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਉਸ ਦੇ ਬਾਅਦ 1:15 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਹੁਣ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: 2,65,417 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠੇ ਸਨ। ਉਹਨਾਂ ਦੱਸਿਆ ਕਿ
1: ਇਸ ਪ੍ਰੀਖਿਆ ਵਿੱਚ ਪਹਿਲੇ ਤਿੰਨੇ ਵਿਦਿਆਰਥੀਆਂ ਦੇ ਨੰਬਰ 100% ਨੇ, 500 ਵਿੱਚੋਂ 500। ਤਿੰਨੇ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ। ਪਹਿਲੇ ਨੰਬਰ ਤੇ ਸੁਪਨੀਤ ਕੌਰ, ਪਿਤਾ ਦਾ ਨਾਮ ਰਾਜ ਸਿੰਘ, ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ, ਜ਼ਿਲ੍ਹਾ ਮਾਨਸਾ। ਦੂਜੇ ਨੰਬਰ ਤੇ ਰਹੀ ਸੁਹਾਨੀ ਚੌਹਾਨ, ਪਿਤਾ ਦਾ ਨਾਮ ਲਲਿਤ ਚੌਹਾਨ, BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ। ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ, ਪਿਤਾ ਦਾ ਨਾਂ ਵਨੀਤ ਜੌਹਰ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀਆਂ।
0: ਪੰਜਾਬ ਸਰਕਾਰ ਨੇ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 4 IAS ਅਧਿਕਾਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਹੈ। ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪ੍ਰਬੰਧਕੀ ਸਕੱਤਰ ਰਾਮਵੀਰ ਕੋਲੋਂ ਸਕੱਤਰ ਲੋਕ ਸੰਪਰਕ ਵਿਭਾਗ ਦਾ ਚਾਰਜ ਵਾਪਸ ਲੈ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ। ਇਹ ਵਾਧੂ ਚਾਰਜ ਪਹਿਲਾਂ ਨੀਲਕੰਠ ਐਸ ਅਵਦ ਕੋਲ ਸੀ, ਜੋ ਕੇਂਦਰੀ ਡੈਪੂਟੇਸ਼ਨ ਤੇ ਚਲੇ ਗਏ ਨੇ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ, ਜਿਨ੍ਹਾਂ ਕੋਲ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਦਾ ਵੀ ਵਾਧੂ ਚਾਰਜ ਹੈ, ਉਹਨਾਂ ਨੂੰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਸਕੱਤਰ ਦਾ ਵੀ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਇਹ ਵਿਭਾਗ ਪਹਿਲਾਂ ਪੁਨੀਤ ਗੋਇਲ ਕੋਲ ਸੀ। ਪੁਨੀਤ ਗੋਇਲ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਵਿਭਾਗ ਦੇ ਡਾਇਰੈਕਟਰ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਅਕਸ਼ਿਤਾ ਗੁਪਤਾ, ਜੋ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਸਨ, ਨੂੰ ਰੂਪਨਗਰ ਦਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਗਨੀਵੀਰਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਕਾਰਜ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਂਬੱਧ ਢੰਗ ਨਾਲ ਅੰਤਿਮ ਰੂਪ ਦੇਣ ਲਈ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਇੱਕ ਉੱਚ ਸ਼ਕਤੀਸ਼ਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਨ ਨੌਜਵਾਨ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਸਕਣ। ਇਹ ਦੱਸਿਆ ਗਿਆ ਹੈ ਕਿ ਉਹਨਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ, ਜੰਗਲਾਤ ਗਾਰਡ, ਅੱਗ ਬੁਝਾਊ ਸੇਵਾਵਾਂ, ਜੇਲ੍ਹਾਂ, ਹੋਮਗਾਰਡ ਅਤੇ ਸਰਕਾਰ ਦੇ ਕਈ ਹੋਰ ਵਿਭਾਗਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ ਲਿਮਟਿਡ, ਜਿਸ ਨੂੰ ਮਿਲਕ ਫੈਡ ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਮੌਜੂਦਾ ਵਿੱਤੀ ਸਾਲ ਦੌਰਾਨ ਲਗਭਗ 7,250 ਕਰੋੜ ਰੁਪਏ ਦੀ ਵੱਟਤ ਦਰਜ ਕਰਨ ਲਈ ਤਿਆਰ ਹੈ। ਇਹ ਪਿਛਲੇ ਵਿੱਤੀ ਸਾਲ ਦੇ 63 ਕਰੋੜ ਰੁਪਏ ਦੀ ਵੱਟਤ ਨਾਲੋਂ 13% ਵੱਧ ਹੋਵੇਗੀ। ਇਹ ਗੱਲ ਮਿਲਕ ਫੈਡ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਵੇਰਕਾ ਦੇ ਲੜਕੇ ਮਾਸਕਟ, ਵੀਰਾ ਦੀ ਲੜਕੀ ਸਾਥੀ ਮਾਸਕਟ ਗੁੜੀ ਦੇ ਉਦਘਾਟਨ ਮੌਕੇ ਕਹੀ। ਮਾਸਕਟ ਗੁੱਡੀ ਦੇ ਉਦਘਾਟਨ ਨੂੰ ਪੰਜਾਬ ਦੇ ਸੱਭਿਆਚਾਰ ਵਿੱਚ ਡੂੰਘਾਈ ਨਾਲ ਵਸੇ ਮਜ਼ਬੂਤ ਪਰਿਵਾਰਕ ਕਦਰਾਂ ਕੀਮਤਾਂ ਅਤੇ ਭਾਵਨਾਤਮਕ ਰਿਸ਼ਤਿਆਂ ਦਾ ਪ੍ਰਤੀਬਿੰਬ ਕਰਾਰ ਦਿੰਦੇ ਹੋਏ ਸੂਬੇ ਦੇ ਮੁੱਖ ਸਕੱਤਰ KAP ਸਿਨਹਾ ਨੇ ਕਿਹਾ ਕਿ ਆਪਣੇ ਵੱਡੇ ਵਿਜਨ 2026 ਤਹਿਤ ਮਿਲਕ ਫੈਡ ਪੰਜਾਬ ਤੱਕ ਚੰਗੀ ਤੇਜ਼ੀ ਨਾਲ ਪਹੁੰਚ ਵਧਾਉਣ, ਡੇਅਰੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਡਿਜੀਟਲ ਪਰਿਵਰਤਨ, ਉਤਪਾਦ ਵਿਭਿੰਨਤਾ, ਕਿਸਾਨ ਖੁਸ਼ਹਾਲੀ ਨੂੰ ਵਧਾਉਣ ਅਤੇ ਖਪਤਕਾਰ ਕੇਂਦਰਿਤ ਆਧੁਨਿਕ ਪਰਚੂਣ ਪ੍ਰਣਾਲੀਆਂ ਦੀ ਸਥਾਪਨਾ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਮਸ਼ਹੂਰ ਵੇਰਕਾ ਬ੍ਰਾਂਡ ਦਾ ਮਾਲਕ ਮਿਲਕ ਫੈਡ ਭਾਰਤ ਦੀਆਂ ਸਭ ਤੋਂ ਵੱਡੀਆਂ ਸਹਿਕਾਰੀ ਡੇਅਰੀ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਦੇਸ਼ ਭਰ ਦੇ ਖਪਤਕਾਰਾਂ ਨੂੰ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਉਤਪਾਦ ਪ੍ਰਦਾਨ ਕਰਦੇ ਹੋਏ ਡੇਅਰੀ ਕਿਸਾਨਾਂ ਦੇ ਆਧੁਨਿਕ ਆਰਥਿਕ ਉੱਨਤੀ ਲਈ ਨਿਰੰਤਰ ਕੰਮ ਕਰ ਰਹੀ ਹੈ। ਰੂਪਨਗਰ ਦੇ ਜ਼ਿਲ੍ਹਾ ਮਜਿਸਟਰ ਅਦਿੱਤਿਆ ਡੇਚਲਵਾਲ ਵੱਲੋਂ ਜ਼ਿਲ੍ਹੇ ਦੀਆਂ ਸਾਰੀਆਂ ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਮੀਗ੍ਰੇਸ਼ਨ ਐਂਡ ਫੋਰਨਰਜ਼ ਐਕਟ 2025 ਅਤੇ ਇਮੀਗ੍ਰੇਸ਼ਨ ਐਂਡ ਫੋਰਨਰਜ਼ ਰੂਲ 2025 ਦੀ ਪਾਲਣਾ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਐਕਟ ਦੀ ਧਾਰਾ 9 ਅਨੁਸਾਰ ਹਰੇਕ ਯੂਨੀਵਰਸਿਟੀ, ਵਿੱਦਿਅਕ ਸੰਸਥਾ ਜਾਂ ਹੋਰ ਸੰਸਥਾ ਜੋ ਕਿਸੇ ਵੀ ਵਿਦੇਸ਼ੀ ਵਿਦਿਆਰਥੀ ਨੂੰ ਦਾਖਲਾ ਦਿੰਦੀ ਹੈ ਲਈ ਇਹ ਲਾਜ਼ਮੀ ਹੈ ਕਿ ਉਹ ਵਿਦਿਆਰਥੀ ਨਾਲ ਸੰਬੰਧਿਤ ਜਾਣਕਾਰੀ ਰਜਿਸਟ੍ਰੇਸ਼ਨ ਅਧਿਕਾਰੀ ਨੂੰ ਨਿਰਧਾਰਿਤ ਤਰੀਕੇ ਨਾਲ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @AIRRNU ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਚੁਣ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:15 ਤੇ 15 ਸਕਿੰਟ ਦਾ। ਤੇ ਹੁਣ ਸਮਾਂ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: ਜਨਾਬ ਪਰਸੂਨ ਜੋਸ਼ੀ ਹੋਰਾਂ ਦਾ ਜਨਮ 16 ਸਤੰਬਰ 1971 ਨੂੰ ਉੱਤਰਾਖੰਡ ਵਿਖੇ ਹੋਇਆ ਤੇ ਉਹਨਾਂ ਦੇ ਬਚਪਨ ਦਾ ਬਹੁਤਾ ਹਿੱਸਾ ਪਹਾੜੀ ਖੇਤਰਾਂ ਦੇ ਵਿੱਚ ਹੀ ਗੁਜ਼ਰਿਆ। ਇਹ ਕਿਹਾ ਵੀ ਜਾਂਦਾ ਹੈ ਕਿ ਇੱਕ ਪਹਾੜੀ ਮੁੰਡਾ ਜੋ ਉੱਥੋਂ ਨਿਕਲ ਕੇ ਮੁੰਬਈ ਤਾਂ ਪਹੁੰਚ ਗਿਆ ਪਰ ਉਸਦੀ ਲੇਖਨੀ ਚੋਂ ਪਹਾੜ, ਕੁਦਰਤ, ਨਦੀਆਂ, ਝੀਲਾਂ, ਉੱਥੋਂ ਦੀ ਹਰਿਆਲੀ ਸਦਾ ਹੀ ਝਲਕਦੀ ਰਹੀ।
1: ਜਬ ਵੀ ਮੈਂ ਕਹੀਂ ਫਸਤਾ ਹੂੰ ਤੋ ਪ੍ਰਕਿਰਤੀ ਕਾ ਹੀ ਸਹਾਰਾ ਲੇਤਾ ਹੂੰ। ਝੀਲ ਏਕ ਆਦਤ ਹੈ ਤੁਝਮੇ ਹੀ ਤੋ ਰਹਿਤੀ ਹੈ, ਝੀਲ ਏਕ ਆਦਤ ਹੈ ਤੁਝਮੇ ਹੀ ਤੋ ਰਹਿਤੀ ਹੈ ਔਰ ਨਦੀ ਸ਼ਰਾਰਤ ਹੈ ਤੇਰੇ ਸੰਗ ਬਹਿਤੀ ਹੈ। ਝੀਲ ਏਕ ਆਦਤ ਹੈ ਤੁਝਮੇ ਹੀ ਤੋ ਰਹਿਤੀ ਹੈ ਔਰ ਨਦੀ ਸ਼ਰਾਰਤ ਹੈ ਤੇਰੇ ਸੰਗ ਬਹਿਤੀ ਹੈ। ਉਤਾਰ ਗਮ ਕੇ ਮੋਜ਼ੇ, ਉਤਾਰ ਗਮ ਕੇ ਮੋਜ਼ੇ, ਜ਼ਮੀਨ ਕੋ ਗੁਨਗੁਨਾਨੇ ਦੇ, ਕੰਕਰੋਂ ਕੋ ਤਲਵੋਂ ਮੇਂ ਗੁਦਗੁਦੀ ਮਚਾਨੇ ਦੇ। ਉਤਾਰ ਗਮ ਕੇ ਮੋਜ਼ੇ, ਜ਼ਮੀਨ ਕੋ ਗੁਨਗੁਨਾਨੇ ਦੇ, ਕੰਕਰੋਂ ਕੋ ਤਲਵੋਂ ਮੇਂ ਗੁਦਗੁਦੀ ਮਚਾਨੇ ਦੇ।

0: ਜ਼ਰਾ।
1: ਪਰਸੂਨ ਜੋਸ਼ੀ ਹੋਰਾਂ ਨੂੰ ਘਰੇ ਅਕਾਦਮਿਕ ਤੇ ਕਲਾਮਈ ਮਾਹੌਲ ਮਿਲਿਆ। ਉਹਨਾਂ ਦੇ ਮਾਤਾ ਪਿਤਾ ਦੋਵੇਂ ਹੀ ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਰਹੇ। ਪਿਤਾ ਨੇ ਸਿੱਖਿਆ ਦੇ ਖੇਤਰ ਚ ਉੱਚ ਅਹੁਦਿਆਂ ਤੇ ਕੰਮ ਕੀਤਾ। ਮਾਤਾ ਪੋਲੀਟੀਕਲ ਸਾਇੰਸ ਚ ਮਾਹਰ ਸੀ, ਨਾਲ ਹੀ ਦੋਵੇਂ ਜਣੇ ਸ਼ਾਸਤਰੀ ਗਾਇਨ ਦੇ ਮਾਹਰ ਵੀ ਸਨ। ਪਰਸੂਨ ਜੋਸ਼ੀ ਦੇ ਮਾਤਾ ਜੀ ਕਈ ਦਹਾਕਿਆਂ ਤੱਕ ਆਲ ਇੰਡੀਆ ਰੇਡੀਓ ਦੇ ਨਾਲ ਵੀ ਜੁੜੇ ਰਹੇ ਸੀ। ਘਰੇ ਡਿਸਪਲਿਨ ਵਾਲਾ ਮਾਹੌਲ ਸੀ। ਉਹਨਾਂ ਨੇ ਬੜੀ ਛੋਟੀ ਉਮਰ ਦੇ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਸਿਰਫ 17 ਸਾਲ ਦੀ ਉਮਰ ਚ ਪਰਸੂਨ ਜੋਸ਼ੀ ਹੋਰਾਂ ਨੇ ਇੱਕ ਪੁਸਤਕ ਲਿਖੀ ਸੀ, ਮੈਂ ਔਰ ਵੋ। ਉਸ ਤੋਂ ਬਾਅਦ ਦਰਦ ਸੋ ਰਹਾ ਹੈ, ਇਹਨਾਂ ਪੁਸਤਕਾਂ ਨੇ ਉਹਨਾਂ ਨੂੰ ਇੱਕ ਹਿੰਦੀ ਲੇਖਕ ਵਜੋਂ ਸਥਾਪਿਤ ਕਰ ਦਿੱਤਾ ਸੀ। ਤੇ ਪਰਸੂਨ ਜੋਸ਼ੀ ਹੋਰਾਂ ਦੀ ਵਿਦਿਅਕ ਯੋਗਤਾ ਦੀ ਗੱਲ ਕਰੀਏ, ਸ਼ਾਇਦ ਤੁਸੀਂ ਹੈਰਾਨ ਹੋਵੋ ਕਿ ਉਹਨਾਂ ਨੇ ਸਾਇੰਸ ਦੇ ਵਿਸ਼ੇ ਚ ਖਾਸ ਤੌਰ ਤੇ ਫਿਜ਼ਿਕਸ ਦੇ ਵਿੱਚ ਮਹਾਰਤ ਹਾਸਲ ਕੀਤੀ। ਪਹਿਲਾਂ BSC ਕੀਤੀ, ਫੇਰ MSc ਫਿਜ਼ਿਕਸ ਕੀਤੀ, ਉਸ ਤੋਂ ਬਾਅਦ ਉਹਨਾਂ ਨੇ MBA ਕੀਤੀ। ਮੁੱਕਦੀ ਗੱਲ ਹੈ ਜੀ, ਜ਼ਿੰਦਗੀ ਦਾ ਕੋਈ ਵੀ ਖੇਤਰ ਉਹਨਾਂ ਤੋਂ ਅਛੂਤਾ ਨਾ ਰਹਿ ਸਕਿਆ। ਇਹਨਾਂ ਸਾਰੀਆਂ ਯੋਗਤਾਵਾਂ ਦਾ, ਇਹਨਾਂ ਸਾਰੀਆਂ ਕੁਸ਼ਲਤਾਵਾਂ ਦਾ ਉਹਨਾਂ ਦੀ ਲੇਖਨੀ ਤੇ ਸਦਾ ਹੀ ਸ਼ਾਨਦਾਰ ਪ੍ਰਭਾਵ ਪੈਂਦਾ ਰਿਹਾ।

ਪਰਸੂਨ ਜੋਸ਼ੀ ਸਿੱਧਾ ਹੀ ਫਿਲਮਾਂ ਦੇ ਵਿੱਚ ਨਹੀਂ ਆ ਗਏ ਸੀ। ਉਹਨਾਂ ਨੇ ਬੜਾ ਸੰਘਰਸ਼ ਕੀਤਾ, ਵੱਖ ਵੱਖ ਖੇਤਰਾਂ 'ਚ ਹੱਥ ਅਜ਼ਮਾਇਆ। ਉਹ ਐਡਵਰਟਾਈਜ਼ਮੈਂਟਸ ਵੀ ਬਣਾਉਂਦੇ ਰਹੇ ਤੇ ਇੱਥੇ ਵੀ ਉਹਨਾਂ ਨੇ ਆਪਣੀ ਯੋਗਤਾ ਦੀ ਸ਼ਾਨਦਾਰ ਛਾਪ ਛੱਡੀ। ਉਹਨਾਂ ਦੀ ਬਣਾਈ ਐਡਵਰਟਾਈਜ਼ਮੈਂਟਸ ਦੁਨੀਆਂ ਦੀਆਂ ਸਰਵ ਉੱਤਮ 20 ਐਡਵਰਟਾਈਜ਼ਮੈਂਟਸ ਦੇ ਵਿੱਚ ਸ਼ਾਮਲ ਕੀਤੀ ਗਈ। ਪਰਸੂਨ ਜੋਸ਼ੀ ਦੀ ਪਹਿਲੀ ਹੀ ਐਡਵਰਟਾਈਜ਼ਮੈਂਟ ਕੈਂਪੇਨ ਨੂੰ ਇੰਟਰਨੈਸ਼ਨਲ ਐਡਵਰਟਾਈਜ਼ਿੰਗ ਫੈਸਟੀਵਲ ਕੇਨਜ਼ ਲਾਇਨ ਅਵਾਰਡ ਮਿਲਿਆ। ਤੇ ਸਰੋਤਿਓ, ਕਲਾਕਾਰ ਹਿਰਦੇ ਤਾਂ ਨਿਰਮਲ ਹੁੰਦੇ ਨੇ, ਨਿਸ਼ਚਲ ਹੁੰਦੇ ਨੇ। ਪਰਸੂਨ ਜੋਸ਼ੀ ਵੀ ਇਸ ਦੀ ਹੀ ਇੱਕ ਉਦਾਹਰਣ ਨੇ। ਇੱਕ ਇੰਟਰਵਿਊ ਦੇ ਵਿੱਚ ਬੜੀ ਸਾਫ ਗੋਈ ਨਾਲ ਉਹਨਾਂ ਨੇ ਮੰਨਿਆ ਕਿ ਜੀ, ਕੱਲੀਆਂ ਕਵਿਤਾਵਾਂ ਨਾਲ ਪੇਟ ਨਹੀਂ ਭਰਦਾ, ਸੋ ਮੈਂ ਵੀ ਅੱਡ ਅੱਡ ਕੰਮ ਕੀਤੇ।

ਤਾਂ ਹੁਣ ਗੱਲ ਕਰਦੇ ਹਾਂ ਉਹਨਾਂ ਦੇ ਫਿਲਮੀ ਕਰੀਅਰ ਦੀ, ਜੋ ਭੋਪਾਲ ਐਕਸਪ੍ਰੈਸ ਤੋਂ ਸ਼ੁਰੂ ਹੋਇਆ। ਸਹੀ ਅਰਥਾਂ ਵਿੱਚ ਲੱਜਾ ਫਿਲਮ ਦੇ ਗੀਤ ਲਿਖ ਕੇ ਉਹਨਾਂ ਦਾ ਹਿੰਦੀ ਫਿਲਮੀ ਸਫ਼ਰ ਸ਼ੁਰੂ ਹੋਇਆ। ਹਮ ਤੁਮ ਤੋਂ ਹੁੰਦਾ ਹੋਇਆ ਬਲੈਕ ਜਿਹੀ ਕਲਾਸਿਕ ਫਿਲਮ ਦੇ ਨਾਲ ਜੁੜਿਆ ਤੇ ਰੰਗ ਦੇ ਬਸੰਤੀ ਦੇ ਗੀਤਾਂ ਨੇ ਤਾਂ ਧੂਮ ਹੀ ਮਚਾ ਦਿੱਤੀ। ਆਓ ਸੁਣਦੇ ਹਾਂ ਫਿਲਮ ਹਮ ਤੁਮ ਦਾ ਗੀਤ, ਜਿਸ ਦੇ ਲਈ ਉਹਨਾਂ ਨੂੰ ਸਕਰੀਨ ਅਵਾਰਡ ਦੇ ਨਾਲ ਨਵਾਜ਼ਿਆ ਗਿਆ।

ਜਿਸ ਰੋਤੇ ਕਈ ਥਾਂ ਤੇ ਪ੍ਰਸੂਨ ਜੋਸ਼ੀ ਹੋਰਾਂ ਨੂੰ ਮਹਾਨ ਸ਼ਾਇਰ ਫਿਰਾਖ ਗੋਰਖਪੁਰੀ ਦੀ ਸ਼੍ਰੇਣੀ ਵਿਚ ਵੀ ਰੱਖਿਆ ਜਾਂਦਾ ਹੈ। ਉਹ ਕਿਵੇਂ ਕਹਿੰਦੇ ਹੈ ਜੀ, ਫਿਰਾਖ ਗੋਰਖਪੁਰੀ ਸਾਹਿਬ ਸਾਰੀ ਜ਼ਿੰਦਗੀ ਅੰਗਰੇਜ਼ੀ ਦੇ ਅਧਿਆਪਨ ਦੇ ਨਾਲ ਜੁੜੇ ਰਹੇ, ਪਰ ਜਦੋਂ ਉਹਨਾਂ ਨੇ ਲਿਖਣਾ ਚੁਣਿਆ ਤਾਂ ਹਿੰਦੀ ਤੇ ਉਰਦੂ ਭਾਸ਼ਾ ਨੂੰ ਚੁਣਿਆ। ਇਸੇ ਤਰ੍ਹਾਂ ਪ੍ਰਸੂਨ ਜੋਸ਼ੀ ਸਾਹਿਬ ਵੀ ਖੁਦ ਨੂੰ ਹਿੰਦੀ ਦਾ ਬੱਚਾ ਕਹਿੰਦੇ ਨੇ। ਉਹ ਅਕਸਰ ਹੀ ਕੁਝ ਸਤਰਾਂ ਗੁਣਗੁਣਾਉਂਦੇ ਨੇ ਕਿ ਹਿੰਦੀ ਕੀ ਉਂਗਲੀ ਪਕੜ ਕਰ ਬੜਾ ਹੁਆ ਹੂੰ ਮੈਂ। ਜਦੋਂ ਕਈ ਭਾਸ਼ਾਵਾਂ ਦਾ ਮਿਲ ਗੋਭਾ ਕਰਕੇ ਲਿਖਿਆ ਜਾਂਦਾ ਹੈ, ਬੜੀ ਸਾਫ ਗੋਈ ਨਾਲ ਮੰਨਦੇ ਨੇ ਕਿ ਮੈਨੂੰ ਇਹ ਚੀਜ਼ਾਂ ਪਸੰਦ ਨਹੀਂ ਹਨ। ਬਕੌਲ ਪ੍ਰਸੂਨ ਜੋਸ਼ੀ ਸਾਹਿਬ, ਜਦੋਂ ਮੇਰਾ ਹੰਝੂ ਜ਼ਮੀਨ ਤੇ ਡਿੱਗਦਾ ਹੈ ਹਿੰਦੀ ਦਾ ਸ਼ਬਦ ਬਣਦਾ ਹੈ। ਉਹਨਾਂ ਦੀਆਂ ਕਈ ਲਿਖਤਾਂ ਦੇ ਵਿੱਚ ਹਿੰਦੀ ਦੀਆਂ ਕਈ ਉਪ ਭਾਸ਼ਾਵਾਂ ਦੀ ਸ਼ਾਨਦਾਰ ਵਰਤੋਂ ਕੀਤੀ

ਇੱਕ ਦਿਲਚਸਪ ਗੱਲਬਾਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਕਲਮ ਦੇ ਨਾਲ ਫੱਟੀ ਲਿਖਦੇ ਹੁੰਦੇ ਸੀ ਤੇ 6ਵੀਂ ਕਲਾਸ ਦੇ ਵਿੱਚ ਜਾ ਕੇ ਕਿਤੇ ਅੰਗਰੇਜ਼ੀ ਦੀ ਵਰਨਮਾਲਾ ਯਾਨੀ ਕਿ ABC ਸਿੱਖੀ ਹੈ। ਜੀ ਹੁਣ ਗੱਲ ਕਰਦੇ ਹਾਂ ਇੱਕ ਸ਼ਬਦ ਮੱਸਾ ਕਲੀ ਦੀ। ਇਹ ਸ਼ਬਦ ਪ੍ਰਸੂਨ ਜੋਸ਼ੀ ਦੀ ਕਲਮ ਤੋਂ ਹੀ ਹੋਂਦ ਵਿੱਚ ਆਇਆ। ਦਿੱਲੀ ਸਿੱਖਸ ਦਾ ਗਾਣਾ ਸੀ ਮੱਸਾ ਕਲੀ। ਜਦੋਂ ਅਸੀਂ ਇਹ ਗੀਤ ਸੁਣਦੇ ਹਾਂ ਤਾਂ ਸਭ ਨੇ ਸੋਚਿਆ ਕਿ ਮੱਸਾ ਕਲੀ ਦਾ ਕੀ ਅਰਥ ਹੋਏਗਾ। ਬਹੁਤਿਆਂ ਨੇ ਲੱਭਣ ਦੀ ਵੀ ਕੋਸ਼ਿਸ਼ ਕੀਤੀ, ਬਹੁਤਿਆਂ ਨੇ ਸੋਚ ਲਿਆ ਕਿ ਹੋ ਸਕਦਾ ਪਹਾੜੀ ਖੇਤਰ ਦਾ ਸ਼ਬਦ ਹੁੰਦਾ ਹੋਵੇ, ਉੱਥੇ ਇਸ ਦਾ ਕੋਈ ਅਰਥ ਹੁੰਦਾ ਹੋਵੇ। ਪ੍ਰਸੂਨ ਜੋਸ਼ੀ ਹੋਰਾਂ ਦੀ ਹੀ ਜ਼ਬਾਨੀ ਕਿ ਇਸ ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ। ਉਹਨਾਂ ਨੇ ਜਦੋਂ ਇੱਕ ਸਤਰ ਲਿਖੀ, ਕਹਾਂ ਚਲੀ ਕਹਾਂ ਚਲੀ ਇਹ ਮੱਸਾ ਕਲੀ, ਇਹ ਇੱਕ ਰਾਈਮ ਮਿਲਾਈ ਸੀ, ਪਰ ਉਹ ਖੁਦ ਨਿਰਰਥਕ ਭਾਸ਼ਾ ਦੇ ਬੜੇ ਵਿਰੋਧੀ ਰਹੇ ਨੇ। ਸਕ੍ਰਿਪਟ ਦੇ ਅਨੁਸਾਰ ਹੀ ਗੀਤ ਲਿਖਦੇ ਨੇ, ਸ਼ਬਦਾਂ ਦਾ ਇਸਤੇਮਾਲ ਕਰਦੇ ਨੇ। ਤਾਂ ਫਿਲਮ ਦਿੱਲੀ ਸਿੱਖਸ ਦੇ ਵਿੱਚ ਉਹਨਾਂ ਨੇ ਸਕ੍ਰਿਪਟ ਦੇ ਵਿੱਚ ਉਸ ਕਬੂਤਰ ਦਾ ਨਾਮ ਹੀ ਮੱਸਾ ਕਲੀ ਰਖਵਾਇਆ ਸੀ, ਜਿਸ ਨੂੰ ਸੰਬੋਧਿਤ ਕਰਦੇ ਹੋਏ ਇਹ ਗੀਤ ਗਾਇਆ ਜਾਂਦਾ ਹੈ।

ਪਰਸੂਨ ਜੋਸ਼ੀ ਦੇ ਗੀਤ ਜਿੱਥੇ ਜਵਾਨੀ ਦੇ ਜੋਸ਼ ਦੇ ਨਾਲ ਭਰਪੂਰ ਨੇ ਤਾਂ ਉਹਨਾਂ ਦੇ ਵਿੱਚ ਮਸਤੀ ਵੀ ਖੂਬ ਕੀਤੀ ਹੁੰਦੀ ਹੈ। ਉਹ ਕੁਦਰਤ ਦੇ ਬਹੁਤ ਨੇੜੇ ਹੁੰਦੇ ਨੇ। ਪਰਸੂਨ ਜੋਸ਼ੀ ਖੁਦ ਦੇ ਬਾਰੇ ਅਕਸਰ ਕਹਿੰਦੇ ਨੇ ਕਿ ਮੈਂ ਤਾਂ ਨਦੀ ਦੇ ਕਿਨਾਰੇ ਪਿਆ ਹੋਇਆ ਪੱਥਰ ਹਾਂ ਜਿਸ ਨੂੰ ਕੁਦਰਤ ਨੇ ਹੀ ਤਰਾਸ਼ਿਆ ਹੈ। ਉਹਨਾਂ ਦੀ ਲੇਖਣੀ ਦਾ ਕਮਾਲ ਕੇਵਲ

ਚ ਹੀ ਦੇਖਣ ਨੂੰ ਨਹੀਂ ਮਿਲਿਆ। ਕਈ ਸਾਲ ਪਹਿਲਾਂ ਦੂਰਦਰਸ਼ਨ ਤੇ ਬੜਾ ਹੀ ਚਰਚਿਤ ਸ਼ੋ ਪ੍ਰਸਾਰਿਤ ਕੀਤਾ ਗਿਆ ਸੀ, ਸਤਿਯਮੇਵ ਜਯਤੇ। ਤਾਂ ਉਹ ਟਾਈਟਲ ਗੀਤ ਵੀ ਪ੍ਰਸੂਨ ਜੋਸ਼ੀ ਹੋਰਾਂ ਨੇ ਹੀ ਲਿਖਿਆ ਸੀ, ਤੇ ਉਸ ਤੋਂ ਬਾਅਦ ਤਾਂ ਪ੍ਰਸੂਨ ਜੋਸ਼ੀ ਤੇ ਆਮਿਰ ਖਾਨ ਹੋਰਾਂ ਦੀ ਜੋੜੀ ਨੇ ਮਾਨ ਸਨਮਾਨ ਤੇ ਪੁਰਸਕਾਰਾਂ ਦੀ ਝੜੀ ਹੀ ਲਾ ਦਿੱਤੀ। ਫਨਾ ਫਿਲਮ ਦੇ ਗੀਤ ਨੇ ਅਨੇਕਾਂ ਪੁਰਸਕਾਰ ਜਿੱਤੇ, ਜਿਨ੍ਹਾਂ ਦੇ ਵਿੱਚ ਫਿਲਮ ਫੇਅਰ ਅਵਾਰਡ, ਬਾਲੀਵੁੱਡ ਮੂਵੀ ਅਵਾਰਡ, ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡਸ ਸ਼ਾਮਲ ਸੀ। ਪ੍ਰਸੂਨ ਜੋਸ਼ੀ ਦੇ ਫਿਲਮ ਗਜ਼ਨੀ ਵਾਸਤੇ ਲਿਖੇ ਹੋਏ ਗੀਤ ਕਈ ਪੁਰਸਕਾਰਾਂ ਲਈ ਮਨੋਨੀਤ ਕੀਤੇ ਗਏ, ਤੇ ਉਸ ਤੋਂ ਬਾਅਦ ਤਾਰੇ ਜ਼ਮੀਨ ਪਰ ਤਾਂ ਸ਼ਾਹਕਾਰ ਹੋ ਨਿਬੜੀ।

ਇੱਕ ਬੜਾ ਹੀ ਖੂਬਸੂਰਤ ਤੇ ਰੋਮਾਂਟਿਕ ਗੀਤ ਸਿੱਖੋ ਨਾ ਨੈਨੋ ਕੀ ਭਾਸ਼ਾ ਪਿਆ। ਪ੍ਰਸੂਨ ਜੋਸ਼ੀ ਹੋਰਾਂ ਨੇ ਇਸ ਦੇ ਵਿੱਚ ਵੀ ਹਾਸਾ ਠੱਠਾ ਸ਼ਾਮਿਲ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਕਿਉਂ ਜੋ ਕੋਵਿਡ ਲੋਕਡਾਊਨ ਵੇਲੇ ਸਭ ਦੇ ਚਿਹਰੇ ਤੇ ਮਾਸਕ ਹੁੰਦੇ ਸੀ, ਅੱਖਾਂ ਹੀ ਸੀ ਜੋ ਗੱਲਾਂ ਕਰਦੀਆਂ ਸੀ। ਪ੍ਰਸੂਨ ਜੋਸ਼ੀ ਨੇ ਆਮਿਰ ਖਾਨ ਦੇ ਨਾਲ ਮਿਲ ਕੇ ਬੱਚਿਆਂ ਦੀ ਸਿਹਤ ਅਤੇ ਕੁਪੋਸ਼ਣ ਤੇ ਆਧਾਰਿਤ 50 ਦੇ ਲਗਭਗ ਛੋਟੀਆਂ ਫਿਲਮਾਂ ਬਣਾਈਆਂ ਤੇ ਇਸ ਦੇ ਨਾਲ ਹੀ ਸਮਾਜ ਨੂੰ ਜਾਗਰੂਕ ਕਰਦੀਆਂ ਮੁਹਿੰਮਾਂ ਟਾਟਾ ਜਾਗਰਤੀ ਮੁਹਿੰਮ, ਪੋਸ਼ਣ ਐਂਥਮ ਤੇ ਸਵੱਛ ਭਾਰਤ ਦੇ ਲਈ ਵੀ ਗੀਤ ਲਿਖੇ। ਪ੍ਰਸੂਨ ਜੋਸ਼ੀ ਦਾ ਹਿੰਦੀ ਫਿਲਮਾਂ ਦੇ ਨਾਲ ਸਿਰਫ ਗੀਤ ਸੰਗੀਤ ਦਾ ਹੀ ਨਾਤਾ ਨਹੀਂ ਰਿਹਾ, ਉਹਨਾਂ ਨੇ ਕਈ ਫਿਲਮਾਂ ਦੀਆਂ ਸਕ੍ਰਿਪਟਸ ਤੇ ਡਾਇਲੌਗਸ ਵੀ ਲਿਖੇ। ਹੁਣ ਇੱਕ ਅਫਸਾਨਾ ਫਿਲਮ ਸਿਕੰਦਰ ਦੇ ਗੀਤ ਬਾਰੇ। ਜੀ, ਬੜੀ ਚਰਚਿਤ ਫਿਲਮ ਰਹੀ ਸਿਕੰਦਰ, ਜੋ 2009 ਦੇ ਵਿੱਚ ਰਿਲੀਜ਼ ਹੋਈ ਸੀ। ਪ੍ਰਸੂਨ ਜੋਸ਼ੀ ਹੋਰਾਂ ਨੇ ਜਦੋਂ ਇਹ ਫਿਲਮ ਦੇਖੀ ਉਹਨਾਂ ਨੂੰ ਪਸੰਦ ਆਈ, ਉਹਨਾਂ ਨੇ ਉਸ ਤੋਂ ਬਾਅਦ ਇੱਕ ਗੀਤ ਲਿਖਿਆ। ਫਿਲਮ ਬਣਾਉਣ ਵਾਲਿਆਂ ਨੂੰ ਇਹ ਗੀਤ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਬਾਅਦ ਦੇ ਵਿੱਚ ਇਸ ਗੀਤ ਨੂੰ ਇੰਨ ਬਿੰਨ ਫਿਲਮ ਸਿਕੰਦਰ ਦੇ ਵਿੱਚ ਸ਼ਾਮਲ ਕਰ ਲਿਆ।

ਜਦੋਂ ਪ੍ਰਸੂਨ ਜੋਸ਼ੀ ਹੋਰਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਤੇ ਗੀਤਾਂ ਨੂੰ ਪੜਿਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਉਹਨਾਂ ਨੇ ਕੇਵਲ ਵਿਗਿਆਨ ਦੀ ਪੜ੍ਹਾਈ ਹੀ ਨਹੀਂ ਕੀਤੀ ਸਗੋਂ ਮਨੁੱਖੀ ਮਨੋਵਿਗਿਆਨ ਦਾ ਗਿਆਨ ਵੀ ਇਹਨਾਂ ਦੀ ਲੇਖਨੀ ਤੋਂ ਝਲਕਦਾ ਹੈ। ਤਾਰੇ ਜ਼ਮੀਨ ਪਰ ਬਾਲ ਮਨ ਦੀਆਂ ਪਰਤਾਂ ਫਰੋਲਦੀ ਫਿਲਮ ਸੀ ਤਾਂ ਫਿਲਮ ਦੇ ਗੀਤ ਵੀ ਬੱਚੇ ਦੇ ਮਨ ਦੇ ਭਾਵ ਪ੍ਰਗਟਾਉਂਦੇ ਸੀ। ਇੱਕ ਮਾਂ ਤੇ ਬੱਚੇ ਦਾ ਭਾਵਨਾਤਮਕ ਬੰਧਨ ਬੱਚੇ ਦੇ ਮਨ ਚ ਮਾਂ ਤੋਂ ਅੱਡ ਹੁੰਦਿਆਂ ਹੀ ਪਨਪਦੀ ਅਸੁਰੱਖਿਆ ਦੀ ਭਾਵਨਾ ਪ੍ਰਸੂਨ ਜੋਸ਼ੀ ਨੇ ਜਿੰਨੀ ਖੂਬਸੂਰਤੀ ਦੇ ਨਾਲ ਲਿਖੀ ਹੈ ਉਸ ਦੀ ਉਦਾਹਰਣ ਸ਼ਾਇਦ ਹੋਰ ਕਿਤੇ ਨਹੀਂ ਮਿਲਦੀ।

ਮਾਂ ਤੇ ਬੱਚੇ ਦੇ ਇਸ ਰਿਸ਼ਤੇ ਚ ਸਿਰਫ ਬੱਚਾ ਹੀ ਮਾਂ ਦੇ ਨਾਲ ਨਹੀਂ ਜੁੜਿਆ ਹੁੰਦਾ, ਇੱਕ ਮਾਂ ਦਾ ਜਨਮ ਵੀ ਤਾਂ ਬੱਚੇ ਦੇ ਜਨਮ ਦੇ ਨਾਲ ਹੀ ਹੁੰਦਾ ਹੈ। ਸੋ ਉਸੇ ਸ਼ਿੱਦਤ ਦੇ ਨਾਲ ਮਾਂ ਦਾ ਮਨ ਵੀ ਆਪਣੇ ਬੱਚੇ ਨਾਲ, ਉਸ ਦੀਆਂ ਭਾਵਨਾਵਾਂ ਨਾਲ, ਉਸ ਦੀਆਂ ਸ਼ਰਾਰਤਾਂ ਨਾਲ, ਉਸ ਦੀਆਂ ਜ਼ਰੂਰਤਾਂ ਨਾਲ ਜੁੜਿਆ ਹੁੰਦਾ ਹੈ। ਤੇ ਇਹ ਪੱਖ ਪ੍ਰਸੂਨ ਜੋਸ਼ੀ ਹੋਰਾਂ ਨੇ ਪੇਸ਼ ਕੀਤਾ ਰੰਗ ਦੇ ਬਸੰਤੀ ਦੇ ਗੀਤ ਚ। ਜਦੋਂ ਇੱਕ ਨੌਜਵਾਨ ਆਪਣੀ ਮਾਂ ਤੋਂ ਸਦਾ ਲਈ ਦੂਰ ਹੋ ਜਾਂਦਾ ਹੈ ਪਰ ਮਾਂ ਦਾ ਮਨ ਨਹੀਂ ਮੰਨਦਾ, ਉਹ ਉਸ ਚ ਉਹੀ ਛੋਟਾ ਬੱਚਾ ਦੇਖਦੀ ਹੈ ਜੋ ਲੁਕਣ ਮਿੱਟੀ ਖੇਡਦਾ ਹੋਇਆ ਮਾਂ ਨੂੰ ਝਕਾਨੀ ਦੇ ਦਿੰਦਾ ਹੈ ਤੇ ਕਿਸੇ ਪਾਸੇ ਲੁਕ ਜਾਂਦਾ ਹੈ। ਮਾਂ ਉਹੀ ਆਸ ਕਰਦੀ ਹੈ ਕਿ ਲੁੱਕਾ ਛਿੱਪੀ ਖੇਡਦਾ ਹੋਇਆ ਉਸ ਦਾ ਬੱਚਾ ਉਸ ਦੀਆਂ ਅੱਖਾਂ ਮੂਹਰੇ ਉਸੇ ਤਰ੍ਹਾਂ ਹੱਸਦਾ ਖੇਡਦਾ ਆ ਜਾਏਗਾ।

0: ਬਾਲ ਮਨ ਦੇ ਜਜ਼ਬਿਆਂ ਤੋਂ ਉਲਝਣਾਂ ਤੋਂ ਲੈ ਕੇ ਨੌਜਵਾਨ ਮਨ ਦੇ ਵਲਵਲਿਆਂ ਤੱਕ ਪ੍ਰਸੂਨ ਜੋਸ਼ੀ ਦੀ ਕਲਮ ਸਫ਼ਰ ਕਰਦੀ ਹੈ। ਇੱਕ ਕੁੜੀ ਦੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦਾ ਗੀਤ ਹੈ।
1: ਬਾਬੁਲ ਜੀਆ ਮੁਰਾ ਘਬਰਾਏ, ਬਾਬੁਲ

ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਸਮੇਂ ਸਮੇਂ ਤੇ ਜਾਰੀ ਰਿਹਾ। ਖਾਸ ਤੌਰ ਤੇ ਸ਼ੁਭਾ ਮੁਦਗਲ ਹੋਰਾਂ ਨੇ ਉਹਨਾਂ ਦੇ ਲਿਖੇ ਹੋਏ ਬੜੇ ਖੂਬਸੂਰਤ ਗੀਤ ਗਾਏ। ਸਨ 2007, 2008 ਤੇ ਉਸ ਤੋਂ ਬਾਅਦ ਸਨ 2014 ਚ ਫਿਲਮ ਫੇਅਰ ਦਾ ਸਰਵ ਉੱਤਮ ਗੀਤ ਲੇਖਨ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਆ ਗਿਆ। ਸਨ 2003 ਦੇ ਵਿੱਚ ਕੇਨਸ ਲਾਇਨਸ ਗੋਲਡ ਪੁਰਸਕਾਰ ਦੇ ਨਾਲ ਉਹਨਾਂ ਨੂੰ ਸਨਮਾਨਿਆ ਗਿਆ। ਸਨ 2007, ਸਨ 2010 ਤੇ ਫਿਰ 2014 ਦੇ ਵਿੱਚ ਆਈਫਾ ਅਵਾਰਡਸ ਪਰਸੂਨ ਜੋਸ਼ੀ ਹੋਰਾਂ ਦੀ ਝੋਲੀ ਪਏ। ਲਗਭਗ 9 ਸਾਲ ਦਾ ਲੰਬਾ ਸਮਾਂ ਭਾਰਤੀ ਫਿਲਮ ਸੈਂਸਰ ਬੋਰਡ ਦੇ ਚੇਅਰਪਰਸਨ ਵਜੋਂ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਵਰਤਮਾਨ ਸਮੇਂ ਪ੍ਰਸਾਰ ਭਾਰਤੀ ਦੇ ਚੇਅਰਪਰਸਨ ਵਜੋਂ ਸ਼ਾਨਦਾਰ ਅਗਵਾਈ ਪ੍ਰਦਾਨ ਕਰ ਰਹੇ ਪਰਸੂਨ ਜੋਸ਼ੀ ਹੋਰਾਂ ਵਾਸਤੇ ਅਸੀਂ ਇਹ ਹੀ ਕਹਿਣਾ ਚਾਹਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਅੱਜ ਅਧਾਰਿਤ ਸੀ ਗੀਤਕਾਰ ਅਤੇ ਸ਼ਾਇਰ ਪ੍ਰਸੂਨ ਜੋਸ਼ੀ ਜੀ 'ਤੇ ਪ੍ਰੋਗਰਾਮ ਦੇ ਤਹਿਤ ਸੰਪਾਦਨ ਅਤੇ ਵਾਚਕ ਸੀ ਮੈਡਮ ਸੁਧਾ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ 1:59 ਤੇ 33 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। 2:15 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਪਲਟ ਨੇ ਜਿਹੜੇ ਨਤੀਜੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਖੁਸ਼ਹਾਲ ਪਲ ਹੀ ਲੈ ਕੇ ਆਏ ਹੋਣਗੇ। ਜਿਨ੍ਹਾਂ ਬੱਚਿਆਂ ਨੇ ਮਿਹਨਤ ਕੀਤੀ, ਜਿਨ੍ਹਾਂ ਦੀ ਮਿਹਨਤ ਸਫਲ ਹੋਈ, ਉਹਨਾਂ ਸਾਰਿਆਂ ਨੂੰ ਹੀ ਅਤੇ ਉਹਨਾਂ ਦੇ ਜਿਹੜੇ ਸਤਿਕਾਰਯੋਗ ਮਾਪੇ ਨੇ ਉਹ ਸਾਰੇ ਹੀ ਇਸ ਵਧਾਈ ਦੇ ਪਾਤਰ ਨੇ। ਜੀ ਬਿਲਕੁਲ, ਪ੍ਰੋਗਰਾਮ ਸੁਰੇਲੀ ਦੁਪਹਿਰ ਅਤੇ ਅੱਜ ਦਾ ਇਹ ਪ੍ਰੋਗਰਾਮ ਹੈ ਜੀ ਲਾਈਵ ਫੋਨ ਇਨ, ਯਾਨੀ ਕਿ ਤੁਸੀਂ ਸਾਡਾ ਸਟੂਡੀਓ ਦਾ ਨੰਬਰ ਹੈ 0164-242-3331 ਡਾਇਲ ਕਰ ਸਕਦੇ ਹੋ ਅਤੇ ਸਾਡੇ ਨਾਲ ਜੁੜ ਸਕਦੇ ਹੋ, ਆਪਣੀ ਪਸੰਦ ਦਾ ਗੀਤ ਵੀ ਸੁਣ ਸਕਦੇ ਹੋ, ਆਪਣੀ ਗੱਲ ਵੀ ਕਰ ਸਕਦੇ ਹੋ ਜੀ। ਅਤੇ ਜਦੋਂ ਤੱਕ ਕੋਈ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਜੁੜਦਾ ਹੈ, ਅਸੀਂ ਇੰਤਜ਼ਾਰ ਕਰਾਂਗੇ ਅਤੇ ਉਦੋਂ ਤੱਕ ਪ੍ਰੋਗਰਾਮ ਦੇ ਤਹਿਤ ਇੱਕ ਮੇਰੀ ਪਸੰਦ ਦਾ ਗੀਤ।

0: ਜੀ ਸਰੋਤਿਓ, ਸਮਾਂ ਦੁਪਹਿਰ ਦਾ ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਅੱਜ ਦਾ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ ਲਾਈਵ ਫੋਨ ਇਨ, ਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਨਾ 0164-2640-3431 ਤੇ ਨੰਬਰ ਡਾਇਲ ਕਰਕੇ ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ
1: ਹੈਲੋ
0: ਹੈਲੋ
1: ਸੀਮਾ ਭਾਈ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਠੀਕ ਹੋ ਭਾਈ?
0: ਹਾਂਜੀ ਵਧੀਆ, ਤੁਸੀਂ ਦੱਸੋ ਘਰ ਪਰਿਵਾਰ?
1: ਹਾਂ ਭਾਈ ਠੀਕ ਹੈ ਭਾਈ, ਚੜ੍ਹਦੀ ਕਲਾ ਸਭ ਠੀਕ ਹੈ ਜਮਾ
0: ਜੀ।
1: ਹਾਂ ਭਾਈ, ਗੀਤ ਨਾ ਹਰਭਜਨ ਮਾਨ ਦਾ ਸੁਣਨਾ ਆਪਾਂ।
0: ਹਰਭਜਨ?
1: ਹਾਂਜੀ ਹਾਂਜੀ, ਮੌਜ ਮਸਤੀਆਂ
0: ਜੀ। ਠੀਕ ਹੈ ਜੀ, ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਫੋਨ ਕਾਲ ਕੀਤਾ,
1: ਧੰਨਵਾਦ ਭਾਈ। ਮੈਂ ਪ੍ਰਗਟ ਸਿੰਘ ਢਿੱਲੋਂ ਬੋਲਦਾ ਭਾਈ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਤੋਂ
0: ਜੀ। ਢਿੱਲੋਂ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਭਾਈ ਤੁਹਾਡਾ ਵੀ, ਪਰਮਾਤਮਾ ਚੜ੍ਹਦੀ
0: ਜੀ ਸਾਰਿਆਂ ਨੂੰ ਚੜ੍ਹਦੀ ਕਲਰ ਬਖਸ਼ੇ ਪਰਮਾਤਮਾ।
1: ਹਾਂਜੀ
0: ਜੀ।

0: ਸਰੋਤਿਓ, 10ਵੀਂ ਦਾ ਰਿਜ਼ਲਟ ਆ ਚੁੱਕਿਆ। ਇਸ ਤੋਂ ਬਾਅਦ ਵਿਦਿਆਰਥੀ ਅਤੇ ਮਾਪੇ ਫਿਕਰਮੰਦ ਹੁੰਦੇ ਨੇ ਕਿ 11ਵੀਂ ਦੇ ਵਿੱਚ ਕਿਹੜੇ ਵਿਸ਼ੇ ਰੱਖੇ ਜਾਣ। ਆਰਟਸ, ਸਾਇੰਸ, ਕਮਰਸ ਤੋਂ ਇਲਾਵਾ ਵੋਕੇਸ਼ਨਲ ਵਿਸ਼ੇ ਕਿਸ ਤਰ੍ਹਾਂ ਤੁਹਾਡੀ ਭਵਿੱਖ ਦੇ ਵਿੱਚ ਨੌਕਰੀਆਂ ਹਾਸਲ ਕਰਨ ਦੇ ਵਿੱਚ ਅਤੇ ਉਚੇਰੀ ਪੜ੍ਹਾਈ ਦੇ ਵਿੱਚ ਮਦਦ ਕਰਨਗੇ, ਇਸ ਬਾਰੇ ਪ੍ਰੋਗਰਾਮ ਯੁਵਾਣੀ ਦੇ ਵਿੱਚ ਅੱਜ ਸ਼ਾਮ 6:30 ਵਜੇ ਸਾਨੂੰ ਜਾਣਕਾਰੀ ਦੇਣਗੇ ਵੋਕੇਸ਼ਨਲ ਲੈਕਚਰਰ ਸਰਦਾਰ ਗੁਰਦੀਪ ਸਿੰਘ ਮਾਨ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਦਿਉਣ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸੋ ਵੋਕੇਸ਼ਨਲ ਟ੍ਰੇਡ ਸੰਬੰਧੀ ਇਹ ਸਾਰੀ ਜਾਣਕਾਰੀ ਤੁਸੀਂ ਸੁਣ ਸਕਦੇ ਹੋ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਵਿੱਚ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:39 ਤੇ 8 ਸਕਿੰਟ ਦਾ ਹੈ ਤੇ ਅੱਜ ਦਾ ਪ੍ਰੋਗਰਾਮ ਹੈ ਲਾਈਵ ਫੋਨ ਇਨ। ਤੁਸੀਂ ਸਾਡਾ ਨੰਬਰ ਡਾਇਲ ਕਰਨਾ ਹੈ 0164-242-4331 ਤੇ ਇਹ ਨੰਬਰ ਡਾਇਲ ਕਰਕੇ ਤੁਸੀਂ ਆਪਣੀ ਪਸੰਦ ਦਾ ਗੀਤ ਵੀ ਸੁਣ ਸਕਦੇ ਹੋ ਤੇ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ ਤੇ ਇਸੇ ਦੇ ਤਹਿਤ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
2: ਹੈਲੋ ਹਾਂਜੀ ਮੈਡਮ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੁਪਹਿਰ ਦੀ ਨੀਂਦ ਛੱਡ ਕੇ ਸਾਡਾ ਪ੍ਰੋਗਰਾਮ ਸੁਣ ਰਹੇ ਹੋ, ਸ਼ੁਕਰੀਆ।
2: ਮੈਂ ਤਾਂ ਜੀ ਸਾਰੇ ਸੁਣਦੀ ਆ।
1: ਚਲੋ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮੁਬਾਰਕ ਹੈ ਤੁਹਾਡੇ ਘਰ ਪਰਿਵਾਰ ਚ ਕੋਈ ਏਦਾਂ ਦਾ ਬੱਚਾ?
2: ਥੈਂਕ ਯੂ ਮੈਡਮ, ਹੈਗਾ ਜੀ, ਮੇਰੀ ਭੈਣ ਦਾ ਪੋਤਾ
1: ਜੀ। ਚਲੋ ਵਧਾਈਆਂ, ਚੰਗੇ ਨੰਬਰ ਲੈ ਗਿਆ।
2: ਹਾਂਜੀ
1: ਹੈਲੋ,
2: ਵਧੀਆ ਨੰਬਰ ਆਇਆ। ਹਾਂਜੀ ਹਾਂਜੀ
1: ਹੈਲੋ
2: ਹੈਲੋ ਹਾਂਜੀ ਬੋਲੀਆਂ ਲਿਆ।
1: ਹਾਂਜੀ ਵਧੀਆ ਨੰਬਰ ਲੈ ਗਿਆ ਬੱਚਾ?
2: ਹਾਂਜੀ ਹਾਂਜੀ ਵਧੀਆ
1: ਜੀ। ਚਲੋ ਚੰਗੀ ਗੱਲ ਹੈ, ਕਈ ਵਾਰ ਬੱਚਾ ਨਾ ਵੈਸੇ ਜਿਆਦਾ ਪਰਫਾਰਮੈਂਸ ਵਾਲਾ ਹੁੰਦਾ, ਅੱਛਾ ਟੈਲੈਂਟਡ ਹੁੰਦਾ, ਨੰਬਰ ਘੱਟ ਆ ਜਾਂਦੇ ਤਾਂ ਉਹ ਘੱਟਾ ਵਾਧਾ ਚੱਲਦਾ ਰਹਿੰਦਾ ਕਿਸੇ
2: ਨਾਲ।
1: ਹਾਂਜੀ ਉਹ ਕੋਈ ਗੱਲ ਨੀ, ਬੱਚਾ ਮਿਹਨਤ ਸਫਲ ਹੋ ਗਈ, ਪਾਸ ਹੋ ਗਿਆ, ਬਹੁਤ ਵਧੀਆ ਗੱਲ
2: ਹੈ।
1: ਉਹੀ ਗੱਲ ਹੈ ਨਾ, ਅੱਜ ਬੱਚਿਆਂ ਦੀ ਸਾਲ ਭਰ ਦੀ ਮਿਹਨਤ ਦਾ ਨਤੀਜਾ ਹੈ।
2: ਜਿਹੜਾ ਕੱਲ ਪਰਸੋਂ ਪੰਜਾਬ ਚ ਰਿਜ਼ਲਟ ਆਇਆ ਸੀ,
1: ਹਾਂਜੀ ਦਸਵੀਂ ਦਾ ਆਇਆ ਸੀ,
2: ਫਸਟ ਆਈ ਸੀ।
1: ਹਾਂਜੀ
2: ਬੱਚੇ ਦੋ ਹੋਰ ਸੀ ਜਿਹੜੇ ਸੋਸਾਇਟੀ ਸੀਗਾ ਬੇਟਾ
1: ਜੀ,
2: ਬੇਟੀ ਹੋਰ ਸੀ ਜਿਹੜੀ ਥਰਡ ਆਈ ਸੀ
1: ਜੀ,
2: ਮੈਂ ਸੁਣ ਕੇ ਆਏ ਵੀ ਆਇਆ ਵੀ ਵਧੀਆ।
1: ਸਾਰਿਆਂ ਦੀ ਖੁਸ਼ੀ

0: ਜਦੋਂ ਆਪਣੇ ਆਪ ਨੂੰ ਅੰਦਰੋਂ ਪ੍ਰਸੰਨ ਮਹਿਸੂਸ ਕਰਦੇ ਨਾ, ਉਹ ਵੀ ਯਾਨੀ ਆਪਾਂ ਕਹਿ ਸਕਦੇ ਵੀ ਫਰਿਸ਼ਤਿਆਂ ਵਰਗੇ ਦਿਲ ਹੀ ਹੁੰਦੇ ਉਹਨਾਂ ਦੇ।
1: ਸਹੀ ਹੈ ਜੀ, ਮੈਨੂੰ ਬਹੁਤ ਖੁਸ਼ੀ ਹੋਈ ਉਹ ਬੱਚਿਆਂ ਦਾ ਸੁਣ ਕੇ ਵੀ ਜਿਹੜੇ ਸਰਕਾਰੀ ਸਕੂਲ ਚ ਪੜ੍ਹਨ ਵਾਲੇ ਬੱਚੇ ਇੰਨੇ ਇੰਨੇ ਨੰਬਰ ਪ੍ਰਾਪਤ ਕੀਤੇ।
0: ਹਾਂਜੀ, ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ੇ, ਬਹੁਤ ਬਹੁਤ ਸ਼ੁਕਰੀਆ। ਤੇ ਗੀਤ ਕਿਹੜਾ ਸੁਣੋਗੇ? ਗੁਰਵਿੰਦਰ ਬਰਾੜ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਮੈਮ
0: ਜੀ, ਵੈਲਕਮ।

0: FM ਬਠਿੰਡਾ ਦੇ ਪਿਆਰੇ ਸਰੋਤਿਓ 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਮਹਾਨ ਕਵੀਸ਼ਰ ਬਾਬੂ ਰਜਬ ਅਲੀ।
1: 14 ਮਈ ਦਾ ਚੰਦ ਚੰਗਾ ਬਾਬੂ ਜੀ ਦਾ ਛੰਦ ਚੰਗਾ ਆਮਦਾ ਆਨੰਦ ਚੰਗਾ ਲਾਉਂਦਾ ਸੋਹਣੀ ਤੁੱਕ ਦੇ।
0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 13 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।
1: ਚੱਲੀ

0: ਤੇ ਪਾਈਸ ਕਹਿੰਦਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਹੈ ਲਾਈਵ ਫੋਨ ਇਨ ਤੇ ਹੋਰ ਸ਼ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ ਹੈਲੋ
1: ਹਾਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਵਕੀਲ ਬੋਲਦਾ ਆਪਣੇ ਗੋਨਿਆਣੇ ਤੋਂ
0: ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਤਹਿਤ।
1: ਹਾਂ ਜੀ, ਧੰਨਵਾਦ ਤੁਹਾਡਾ
0: ਜੀ। ਤੇ ਕੰਮ ਕਾਰ ਕੀ ਕਰਦੇ ਹੋ?
1: ਕੰਮ ਧੜੀਆਂ ਦੇ ਪੁਰਜੇ ਪਾਈ ਦੀ ਹੈ ਤੇ ਸੈੱਲ ਸੂਟ ਠੀਕ ਪਾ ਦੀ ਹੈ।
0: ਅੱਛਾ, ਵੀ ਮੈਂ ਸਮੇਂ ਦੀ ਮੁਰੰਮਤ ਕਰਦੇ ਹੋ ਤੁਸੀਂ?
1: ਹਾਂ ਜੀ, ਘੜੀ ਦੇ ਤੇ ਐਨਕਾਂ ਦਾ ਵੀ ਹੁੰਦਾ ਤੇ ਨਾ ਰੇਲਗੂ ਵੀ ਦਿੰਨੇ ਜਿਹੜੇ ਸੁਣਨ ਵਾਲੇ ਸੁਣਦੇ ਆ।
0: ਠੀਕ ਹੈ, ਮਤਲਬ ਐਨਕਾਂ ਵੀ ਬੰਦੇ ਨੂੰ ਸਹੀ ਦਿਸਣ ਵੀ ਲਾ ਦਿੰਨੇ ਹੋ, ਸਮੇਂ ਦੀ ਮੁਰੰਮਤ ਵੀ ਕਰ ਦਿੰਨੇ ਹੋ ਤੇ ਨਾਲ
1: ਮੁਰੰਮਤ ਵਾਸਤੇ ਰੇਲਗੂ ਵੀ ਦੇਣਾ ਜ਼ਰੂਰੀ ਹੈ ਜੀ ਉਹਨੂੰ, ਜਦੋਂ ਅਸੀਂ ਆਪ ਸੁਣਦੇ ਉਹਨਾਂ ਨੂੰ ਵੀ ਦੇਣਾ ਜ਼ਰੂਰੀ।
0: ਠੀਕ ਹੈ, ਮਤਲਬ ਮੇਰੇ ਮੁਤਾਬਕ ਤਾਂ ਬਹੁਤ ਭਲੇ ਦਾ ਕੰਮ ਕਰ ਰਹੇ ਹੋ।
1: ਇਹ ਜਿਹੜਾ ਰੇਡੀਓ ਲਾਏਗਾ ਤਾਂ ਬੜਾ ਖੁਸ਼ ਹੁੰਦਾ ਜੀ।
0: ਜੀ ਚਲੋ, ਚੰਗੀ ਗੱਲ ਹੈ, ਤੁਹਾਡਾ ਕੰਮ ਸੁਣ ਕੇ ਵੀ ਵਧੀਆ ਲੱਗਿਆ ਤੇ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ। ਗੀਤ ਕਿਹੜਾ ਸੁਣੋਗੇ?
1: ਹਰਜੀਤ ਹਰਮਨ ਦਾ ਲਾ ਲਓ ਜੱਟ 24 ਕੈਰੇਟ ਦਾ।
0: ਅੱਛਾ, 24 ਕੈਰੇਟ ਗੀਤ ਤਾਂ ਗੀਤ ਸੋਨੇ ਤੇ ਸੁਣ ਰਹੇ ਹੋ ਵੀ ਸੋਨਾ ਮਹਿੰਗਾ ਹੋ ਚੱਲਿਆ?
1: ਨਹੀਂ, ਹੁਣ ਸੋਨਾ ਮੋਦੀ ਨੇ ਕਿਹਾ ਵੀ ਇਹ ਨਾ ਖਰੀਦੋ ਤੇ
0: ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ ਜੀ।

0: ਜੀ ਸਰੋਤਿਓ, ਕੀ ਚੱਲ ਰਿਹਾ ਸੀ 24 ਕੈਰਟ ਦਾ? ਮੈਨੂੰ ਇਹ ਲੱਗਦਾ ਹੈ ਕਿ ਸਾਰੇ ਹੀ ਜਦੋਂ ਦੁਨੀਆ ਦੇ ਵਿੱਚ ਆਉਂਦੇ ਨੇ ਇੱਕ ਬੱਚੇ ਦੇ ਰੂਪ ਵਿੱਚ, ਵੱਧਦੇ ਫੁੱਲਦੇ ਨੇ, ਮਾੜਾ ਕੋਈ ਵੀ ਨਹੀਂ ਹੁੰਦਾ। ਜੇ ਕੋਈ ਮਾੜਾ ਬਣ ਜਾਂਦਾ ਤਾਂ ਸ਼ਾਇਦ ਕਿਸੇ ਦੇ ਹਾਲਾਤ ਉਹਦੇ ਨਾਲ ਉਹਦਾ ਸਾਥ ਨਹੀਂ ਦੇ ਰਹੇ ਹੁੰਦੇ। ਸਾਰੇ ਹੀ 24 ਕੈਰਟ ਦੇ ਹੁੰਦੇ ਨੇ ਅਤੇ ਸਮਾਂ 2:50:53 ਦਾ ਹੈ। ਅਤੇ ਇਸੇ ਤਰ੍ਹਾਂ ਇੱਕ ਹੋਰ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ
1: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ, ਡਾਕਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ, ਨਾਲ ਮੇਰੇ ਬੱਚੇ ਮੁੱਲਾ ਜੈਨ ਦੇ ਪਰਗਟ ਜੈਨ
0: ਜੀ। ਸਵਾਗਤ ਹੈ ਜੀ ਜੈਨ ਪਰਿਵਾਰ ਦਾ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਅਸੀਂ ਬੜੇ ਚਾਅ ਨਾਲ

0: ਸੁਣਦੇ ਹਾਂ, ਚਿੱਠੀਆਂ ਵੀ ਪਾਉਂਦੇ, ਵਟਸਐਪ ਵੀ ਕਰਦੇ ਹਾਂ, ਫੋਨ ਵੀ ਕਰੀਏ, ਪਰ ਫੋਨ ਬਹੁਤ ਔਖਾ ਲੱਗਦਾ ਜੀ।
1: ਅੱਛਾ, ਫੋਨ ਉਹ ਫੋਨ ਫਿਰ ਹੈ ਨਾ, ਬਹੁਤ ਸਾਰੇ ਸਰੋਤਾ ਟੈਲੀਫੋਨ ਲਾਈਨ ਤੇ ਲੱਗੇ ਰਹਿੰਦੇ ਵੀ ਸਾਡਾ ਫੋਨ ਲੱਗ ਜੇ, ਸਾਡਾ ਫੋਨ ਲੱਗ ਜੇ।
0: ਨੱਚਦੀ

0: ਤੇ ਗੀਤ ਕਿਹੜਾ ਸੁਣੋਗੇ?
1: ਪੀਦਾ ਜੀ ਨੱਚਦੀ ਜਵਾਨੀ ਫਿਲਮ ਜਸਪਾਲ ਸਿੰਘ ਤੇ ਆਸਾ ਭੋਜਨ ਜੀ ਲਗਾਇਆ ਹੋਇਆ, ਬਹੁਤ ਹੀ ਵਧੀਆ ਸੌਂਗ ਹੈ ਜੀ, ਸੁਣ ਢੋਲ ਜਾਂਦੇ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਫੋਨ ਕਰਨ ਲਈ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ, ਧੰਨਵਾਦ
0: ਜੀ, ਵੈਲਕਮ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:54 ਤੇ 12 ਸਕਿੰਟ ਦਾ ਹੋ ਗਿਆ ਹੈ ਜੀ। ਪ੍ਰੋਗਰਾਮ ਸਾਡਾ 2:30 ਤੱਕ ਚੱਲਣਾ, ਯਾਨੀ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਲਗਾਤਾਰ ਵੱਧ ਰਹੇ ਹਾਂ। ਜਿਹੜੀ ਸੂਈ ਦੀਆਂ ਘੜੀਆਂ ਨੇ, ਡਿਜੀਟਲ ਘੜੀ ਲੱਗੀ ਹੈ ਤੇ ਫਟਾਫਟ ਭੱਜੀ ਜਾ ਰਹੀ ਹੈ। ਚਲੋ ਇੱਕ ਸਰੋਤਾ ਨੂੰ ਹੋਰ ਟੈਲੀਫੋਨ ਲਾਈਨ ਤੇ ਜੋੜਦੇ ਹਾਂ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ ਹੈਲੋ
1: ਹਾਂਜੀ ਹੈਲੋ ਕੱਟਿਆ ਦਾ ਫੋਨ ਜੀ।
0: ਨਹੀਂ ਜੀ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ।
1: ਅੱਛਾ ਜੀ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲਦੇ ਹੋ?
1: ਮੈਂ ਲੱਖਾ ਸਿੰਘ ਬੋਲਦਾ ਜੀ, ਪਿੰਡ ਤੋਂ ਚੁਕਣਾ ਤੋਂ।
0: ਅੱਛਾ ਜੀ, ਲੱਖਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਸਤਿ ਸ਼੍ਰੀ ਅਕਾਲ ਜੀ, ਸਾਰੇ ਸਟਾਫ ਨੇ, ਸਾਰੇ ਸਰੱਥਾਂ ਨੇ, ਸਤਿ ਸ਼੍ਰੀ ਅਕਾਲ ਜੀ।
0: ਜੀ ਤੁਹਾਨੂੰ ਵੀ ਸਾਡੇ ਸਾਰੇ ਸਟਾਫ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ। ਤੁਹਾਡੀ ਪਸੰਦ ਦਾ ਗੀਤ ਰੇਡੀਓ ਸੈਕਟਰੀ।
1: ਧੰਨਵਾਦ ਜੀ।

0: ਜਿਹੜੀਆਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਨੇ ਉਹਨਾਂ ਦੀਆਂ ਸਕਿਨ ਨੂੰ ਖਰਾਬ ਨਾ ਕਰਨ, ਯਾਨੀ ਕਿ ਜਿਹੜੇ ਥੋੜੇ ਜਿਹੇ ਸਕਿਨ ਕੌਨਸ਼ੀਅਸ ਹੁੰਦੇ ਨੇ। ਤੇ ਸਮਾਂ 2:56 ਤੇ 55 ਸਕਿੰਟ ਦਾ। ਤੇ ਇੱਕ ਹੋਰ ਮੇਰੇ ਨਾਲ ਸਰੋਤਾ ਟੈਲੀਫੋਨ ਲਾਈਨ ਤੇ ਕਰਦੇ ਆ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬੇਟੇ, ਪਿਆਰ ਭਰੀ ਸਤਿ ਸ੍ਰੀ ਅਕਾਲ, ਦੋਨੇ ਹੱਥ ਜੋੜ ਕੇ
0: ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ੍ਰੀ ਅਕਾਲ
1: ਸਰੋਤਿਆਂ ਨੂੰ, ਮੈਂ ਮੇਰੀਆਂ ਭੈਣਾਂ ਨੂੰ
0: ਜੀ, ਸਾਰਿਆਂ ਨੂੰ। ਤੇ ਗੀਤ ਕਿਹੜਾ ਸੁਣੋਗੇ? ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।

ਜੀ ਗੀ ਚੱਲ ਰਿਹਾ ਸੀ ਤਾਣ ਛੱਤਰੀ, ਪਰ ਮੈਨੂੰ ਮੌਸਮ ਹੈ ਜਿਹੜਾ ਉਹ ਬਿਲਕੁਲ ਵੀ ਨਹੀਂ ਲੱਗ ਰਿਹਾ ਕਿ ਸਾਨੂੰ ਛੱਤਰੀ ਤਾਣਨ ਦੀ ਲੋੜ ਹੈ। ਹਾਂ ਜੇ ਬਾਰਿਸ਼ ਨਹੀਂ ਹੋ ਰਹੀ ਤਾਂ ਬਾਰਿਸ਼ ਤੋਂ ਬਚਣ ਦੀ ਤਾਂ ਲੋੜ ਨਹੀਂ, ਪਰ ਕਈ ਲੋਕ ਧੁੱਪ ਤੋਂ ਬਚਣ ਵਾਸਤੇ ਵੀ ਜਿਹੜੀ ਛੱਤਰੀ ਤਾਣ ਲੈਂਦੇ ਨੇ।

ਜੀ ਕੀ ਤੁਸੀਂ ਸੁਣ ਰਹੇ ਸੀ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਸੜਕੇ ਸੜਕੇ ਜਾਂਦੀਏ ਮੁਟਿਆਰੇ ਨੇ। ਬਿਲਕੁਲ ਜੀ, ਹੁਣ ਸਮਾਂ ਵੀ ਪ੍ਰੋਗਰਾਮ ਖਤਮ ਕਰਨ ਦਾ ਹੋ ਗਿਆ, ਯਾਨੀ ਕਿ ਹੁਣ ਸਾਨੂੰ ਵੀ ਸੜਕੇ ਸੜਕੇ ਹੋਣਾ ਹੀ ਪੈਣਾ ਹੈ। ਤੁਹਾਡੇ ਤੋਂ ਆਗਿਆ ਲੈਣੀ ਪਊਗੀ ਤੇ ਮੈਨੂੰ ਸੀਮਾ ਖਟਾਰੀ ਨੂੰ ਦਿਓ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਆਗਿਆ। ਨਮਸਕਾਰ।

ਜੀ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 2:59 ਤੇ 20 ਸਕਿੰਟ ਦਾ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 MHz ਤੇ। ਹੁਣ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਰਹੇਗਾ ਪ੍ਰੋਗਰਾਮ ਆਜ ਕੇ ਮਹਿਮਾਨ ਤੇ। ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

0: ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ। ਅਖਾੜੇ ਦੀ ਕੋਠੀ ਬਾਬੂ ਜੀ 19 ਸਾਲ ਤੱਕ ਰਹੇ। ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਚੁੱਕਿਆ ਸੀ। ਮੱਧ ਪੂਰਬ ਲੜਾਈ ਦਾ ਅਖਾੜਾ ਬਣ ਚੁੱਕਾ ਸੀ। ਬਾਬੂ ਜੀ ਬਗਦਾਦ 1917 ਤੱਕ ਰਹੇ ਤੇ ਕੋ ਕਾਫ ਦੇ ਅਜਬ ਨਜ਼ਾਰੇ ਦੇਖੇ ਰੱਬ ਦੀਆਂ ਕਾਰੀਗਰੀਆਂ ਦੇ। ਬਗਦਾਦ ਤੋਂ 1917 ਚ ਉਹ ਆਪਣੀ ਪਿਆਰੀ ਨਗਰੀ ਸਾਹੋ ਕੇ ਵਾਪਸ ਪਹੁੰਚੇ, ਜਿੱਥੋਂ ਉਹਨਾਂ ਦੀ ਪੱਕੀ ਨਿਯੁਕਤੀ ਨਹਿਰ ਸਰਹੰਦ ਦੀ ਅਬੋਹਰ ਬ੍ਰਾਂਚ ਉੱਤੇ ਹੋ ਗਈ। ਬਾਬੂ ਜੀ ਨੇ ਆਪਣੇ ਇਸ ਇਲਾਕੇ ਦਾ ਜ਼ਿਕਰ ਆਪਣੀ ਸਵੈ ਜੀਵਨੀ ਚ ਇਉਂ ਕੀਤਾ, ਮੁਕਤਸਰ ਟਿੱਪਾਂ ਵਾਲੀ ਮਹਾਂ ਵੱਧਰ ਨੀਤਾਂ ਸਾਫ ਦਿਲਾਂ ਦੇ ਪੱਧਰ, ਮੁਕਤਸਰ ਟਿੱਪਾਂ ਵਾਲੀ ਮਹਾਂ ਵੱਧਰ ਨੀਤਾਂ ਸਾਫ ਦਿਲਾਂ ਦੇ ਪੱਧਰ, ਲੋਗ ਹੈ ਇਨ ਨਗਰਾਂ ਦੇ ਦਾਤੇ, ਮਾਘੀ ਨਹਾਉਣ ਤੇ ਬੋਲ ਲਟਾਤੇ, ਦਾਣੇ ਪੀਣ ਮਸ਼ੀਨਾਂ ਤੇ ਬਚੜੇ ਜਿਉਣ ਸਦਾ ਸੁਖ ਮਾਨਣ, ਬਣ ਗਿਆ ਸੁਰਗ ਜ਼ਮੀਨਾਂ ਤੇ, ਬਣ ਗਿਆ ਸੁਰਗ ਜ਼ਮੀਨਾਂ ਤੇ।
1: ਹੋ 7 8 9

ਉੱਥੇ ਗੰਦੀਆਂ ਔਲਾਦਾਂ ਕਿੱਡੀਆਂ, ਥਣ ਟੁੱਟ ਜੇ ਤੇ ਨੰਗੀਆਂ ਢਿੱਡੀਆਂ, ਨਲੀ ਚੋ ਚੋ ਤੇ ਨਾਸਾਂ ਮਿੱਡੀਆਂ, ਗੱਡ ਸੰਘਣੀ

ਕਾਲੀ ਆਈ ਖੁਰਾ ਤੋਤਿਆਂ ਵਾਲੀ, ਕਰ ਕਰਤਾ ਸਾਰਾ ਖਾਲੀ, ਇੱਕ ਤੋਰੀ ਬਲਦਮ ਚੱਟਿਆ ਗਿਆ, ਮੈਂ ਮਰ ਗਈ ਤੇ ਮੋਗਾ।

ਲੱਗੇ ਜੋ ਵੀ ਪੜ੍ਹਦਾ ਜਾਂ ਸੁਣਦਾ ਉਹ ਕੀ ਲਿਆ ਜਾਂਦਾ ਤੇ ਬਾਬੂ ਜੀ ਦਾ ਉਪਾਸਕ ਬਣ ਜਾਂਦਾ ਕਿਉਂਕਿ ਉਹ ਆਪਣੇ ਨਿਸਾਰ ਤੇ ਮੁਹੱਬਤੀ ਲੋਕਾਂ ਲਈ ਲਿਖਦੇ ਸਨ। ਇਹਨਾਂ ਇਲਾਕਿਆਂ 'ਚ ਰਹਿੰਦਿਆਂ ਬਾਬੂ ਜੀ ਨੇ ਅਨੇਕਾਂ ਰਚਨਾਵਾਂ ਰਚੀਆਂ, ਮੌਜਾਂ ਮਾਣੀਆਂ, ਐਸ਼ ਕੀਤੀ। ਉੱਤਮ ਕਵੀਸ਼ਰ ਜਨ ਬਾਬੂ ਜੀ ਦੇ ਜਿਗਰੀ ਯਾਰ ਬਣੇ। ਆਪਣੀ ਸਵੈ ਜੀਵਨੀ 'ਚ ਇਹਨਾਂ ਨਗਰਾਂ ਦਾ ਜ਼ਿਕਰ ਵੀ ਕੀਤਾ। ਸੀਤੋ ਬਿਸ਼ਨਪੁਰੇ ਸੁਖ ਚੈਣ ਹੈ, ਇੱਥੇ ਮਿਰਗ ਜ਼ਿਆਦਾ ਰਹਿਣ ਹੈ, ਮੁੱਛਦੇ ਫਿਰਦੇ ਹਾੜੀ ਸਾਉਣੀ, ਹੀਰਿਆਂ ਹਰਨਾ ਜਿਹਾਂ ਦੀ ਛਾਉਣੀ, ਹੈ ਵਿੱਚ ਖੁੱਲੀਆਂ ਰੋਈਆਂ ਦੇ, ਵੜਨ ਨਾ ਦੇਣ ਸ਼ਿਕਾਰੀ ਬਾਰਾਂ ਪਿੰਡ ਬਿਸ਼ਨੋਈਆਂ ਦੇ, ਤਿਉਣੇ ਰਾਇਕੇ ਸਾਹੂ ਆਣੇ, ਬਾਦਲ ਖੁੜੀਆ ਅਬੁਲ ਖੁਰਾਣੇ, ਕੁੱਲ ਸਰ

0: ਗਿਆ ਲਗਾ ਗਿਆ ਟੂਹਾਂ ਨੂੰ ਬੈ ਸੱਸਾਂ ਨੇ ਦਿੱਤੀਆਂ ਨੋਹਾਨੋ।
1: ਮਗਰੋਂ ਬਾਬੂ ਰਾਜਵਾਲੀ ਜੀ ਨਿਮ ਲਿਖਤ ਸਥਾਨਾਂ ਤੇ ਨਹਿਰੀ ਬੰਗਲਿਆਂ ਉੱਤੇ ਨਿਯੁਕਤ ਰਹੇ ਤੇ ਨਹਿਰੀ ਬਾਬੂ ਰਾਜਵਾਲੀ ਕਰਕੇ ਲਹਿੰਦੇ ਮਾਲ ਵਿੱਚ ਪ੍ਰਸਿੱਧ ਹੋ ਗਏ। ਪਿੰਡ ਪਿੰਡ ਉਹਨਾਂ ਦੀ ਕਵਿਤਾ ਦੇ ਚਰਚੇ

ਪਿਆਰਾ ਚੇਤੇ ਜਦ ਖਿੱਚ ਪਾਉਣ ਮੁਹੱਬਤਾਂ ਜੀ। ਬਾਬੂ ਜੀ ਨੇ ਨਹਿਰ ਸਰਹੰਦ ਦੇ ਅਬੋਹਰ ਬ੍ਰਾਂਚ ਦੀਆਂ 12 ਨਹਿਰੀ ਕੋਠੀਆਂ 'ਚ ਨੌਕਰੀ ਕੀਤੀ। ਇਹਨਾਂ ਕੋਠੀਆਂ ਤੋਂ ਸੈਂਕੜੇ ਪਿੰਡਾਂ ਦੀ ਨਹਿਰੀ ਸੈਰਾਬੀ ਦਾ ਪ੍ਰਬੰਧ ਹੁੰਦਾ ਤੇ ਚੱਥਾਂ ਨੂੰ ਮੋਗੇ ਲੱਗਦੇ। ਬਾਬੂ ਜੀ ਨੇ ਨਹਿਰੀ ਮਹਿਕਮੇ 'ਚ ਸਾਫ ਸੁਥਰੀ ਨੌਕਰੀ ਕਰਕੇ ਕਿਸਾਨਾਂ ਤੋਂ ਸ਼ਾਬਾਸ਼ ਖੱਟੀ, ਮੋਗੇ ਲਾ ਕੇ ਦਿੱਤੇ। ਵਿਛੋੜੇ ਦੀ ਇੱਕ ਕਵਿਤਾ 'ਚ ਬਾਬੂ ਜੀ ਇਉਂ ਜ਼ਿਕਰ ਕਰਦੇ ਨੇ, ਠੇਕੇਦਾਰ ਅਨੇਕਾਂ ਨੇ ਮੇਰੇ ਪਾਸ ਰਹਿ ਕੇ ਬੜੇ ਸੁੱਖ ਭੋਗੇ, ਠੇਕੇਦਾਰ ਅਨੇਕਾਂ ਨੇ ਮੇਰੇ ਪਾਸ ਰਹਿ ਕੇ ਬੜੇ ਸੁੱਖ ਭੋਗੇ, ਜੱਟ ਦਿਲੋਂ ਭੁਲਾਉਂਦੇ ਨਾ ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਗੇ, ਜੱਟ ਦਿਲੋਂ ਭੁਲਾਉਂਦੇ ਨਾ ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਗੇ। ਪੈਦਾਵਾਰ ਵਧਾਤੀ ਸੀ ਬੌਲ ਤੇ ਬੌਲ ਲਾਤੀਆਂ ਤਾਂਗਾ, ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਣ ਦੀਆਂ ਤਾਂਗਾ। ਭਰ ਜਵਾਨੀ 'ਚ ਰਜਬਲੀ ਦੀ ਪਹਿਲੀ ਸ਼ਾਦੀ ਮਣਕਿਆਂ ਵਾਲੀ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਦੀ ਇੱਕ ਹਸੀਨ ਲੜਕੀ ਭਾਗੋ ਨਾਲ ਹੋਈ। ਇਸ ਦੇ ਦੋ ਲੜਕੇ ਅਦਾਲਤ ਖਾਂ ਤੇ ਆਕਲ ਖਾਂ ਪੈਦਾ ਹੋਏ। ਅਦਾਲਤ ਖਾਂ ਦੀ ਸ਼ਾਦੀ ਕਾਲੇ ਟਿੱਬੇ ਵਿਖੇ ਆਮਣਾ ਬੀਬੀ ਨਾਲ ਹੋਈ, ਜਿਨ੍ਹਾਂ ਦੇ ਅੱਗੋਂ ਇੱਕ ਪੁੱਤਰ ਤੇ ਦੋ ਧੀਆਂ ਹੋਈਆਂ। ਆਕਲ ਖਾਂ ਰਿਆਸਤ ਨਾਭਾ 'ਚ ਜਲਾਲ ਵਿਖੇ ਬੀਬੀ ਨਾਲ ਵਿਆਹਿਆ ਸੀ। ਇਹਨਾਂ ਦੇ ਕੋਈ ਸੰਤਾਨ ਨਹੀਂ ਹੋਈ ਤੇ ਰਾਜ ਬੀਬੀ ਵੀ ਚਰੌਕਣੀ ਅੱਲਾ ਨੂੰ ਪਿਆਰੀ ਹੋ ਚੁੱਕੀ ਸੀ। ਮੁਕਤਸਰ ਦੀ ਨਹਿਰੀ ਕੋਠੀ 'ਚ ਰਹਿੰਦਿਆਂ ਬਾਬੂ ਜੀ ਇੱਕ ਵਾਰ ਗੰਦੜ ਪਿੰਡ ਵਿਖੇ ਗਏ ਤਾਂ ਉੱਥੇ ਇੱਕ ਲੜਕੀ ਬੜੀ ਹਸੀਨ ਫਾਤਮਾ ਵੱਲ ਬਾਬੂ ਜੀ ਦਾ ਦਿਲ ਖਿੱਚਿਆ ਗਿਆ, ਜੋ ਘਰੋਂ ਗਰੀਬ ਸੀ। ਉਸ ਨੇ ਆਪਣੇ ਅੱਬਾ ਨਾਲ ਗੱਲ ਕੀਤੀ। ਧਮਾਲੀ ਖਾਂ ਨੇ ਆਪਣਾ ਲਾਗੀ ਭੇਜ ਕੇ ਸਾਕ ਪੱਕਾ ਕਰ ਦਿੱਤਾ। ਇਸ ਤਰ੍ਹਾਂ ਬਾਬੂ ਜੀ ਦੀ ਦੂਸਰੀ ਸ਼ਾਦੀ ਫਾਤਮਾ ਦੇ ਨਾਲ ਹੋ ਗਈ। ਭਾਗੋ ਤੇ ਫਾਤਮਾ ਦਾ ਬੜਾ ਦਿਲੀ ਪ੍ਰੇਮ ਸੀ, ਪਰ ਅੱਲਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਥੋੜੇ ਥੋੜੇ ਸਮੇਂ ਦੇ ਵਾਕਫੇ ਦੇ ਨਾਲ ਭਾਗੋ ਤੇ ਫਾਤਮਾ ਬਾਬੂ ਜੀ ਨੂੰ ਛੱਡ ਕੇ ਅੱਲਾ ਨੂੰ ਪਿਆਰੀਆਂ ਹੋ ਗਈਆਂ। ਬਾਬੂ ਜੀ ਉਦਾਸ ਰਹਿਣ ਲੱਗੇ, ਬੱਚੇ ਅਜੇ ਛੋਟੇ ਸਨ। ਸੋ ਤੀਸਰੀ ਸ਼ਾਦੀ ਬਾਬੂ ਜੀ ਨੇ ਕਾਲੇ ਟਿੱਬੇ 'ਚ ਰਹਿੰਦੀ ਬੀਬੀ ਰਹਿਮਤ ਅਲੀ ਨਾਲ ਕਰਵਾਈ। ਰਹਿਮਤ ਦੀ ਕੁੱਖੋਂ ਦੋ ਲੜਕੇ ਸ਼ਮਸ਼ੇਰ ਖਾਂ ਤੇ ਅਲੀ ਸਰਦਾਰ ਤੇ ਦੋ ਲੜਕੀਆਂ ਗੁਲਜ਼ਾਰ ਬੇਗਮ ਤੇ ਸ਼ਮਸ਼ਾਦ ਬੇਗਮ ਪੈਦਾ ਹੋਈਆਂ। ਬਾਬੂ ਜੀ ਨੇ ਚੌਥੀ ਸ਼ਾਦੀ ਪਹਿਲੇ ਟੱਬਰ ਭਾਗੋ ਦੀ ਭੈਣ ਦੌਲਤ ਬੀਬੀ ਨਾਲ ਕੀਤੀ। ਇਹ ਬਹੁਤ ਹੀ ਸੁੰਦਰ ਸੀ। ਬਾਬੂ ਜੀ ਨੇ ਜਿਸ ਛੰਦ 'ਚ ਇਸਤਰੀ ਦੀ ਖੂਬਸੂਰਤੀ ਦਾ ਵਰਣਨ ਕੀਤਾ ਹੈ, ਉੱਥੇ ਦੌਲਤ ਬੀਬੀ ਦਾ ਹੁਸਨ ਹੀ ਬਿਆਨਿਆ ਹੈ। ਬਾਅਦ 'ਚ ਕਿਸੇ ਕਾਰਨਾਂ ਕਰਕੇ ਰਜਬਲੀ ਖਾਂ ਜੀ ਨੂੰ ਦੌਲਤ ਬੀਬੀ ਨਾਲੋਂ ਵੱਖ ਹੋਣਾ ਪਿਆ ਤੇ ਉਹਨਾਂ ਦਾ ਤਲਾਕ ਹੋ ਗਿਆ ਤੇ ਬੀਬੀ ਜੀ ਦਾ ਖਰਚਾ ਬੰਨ ਦਿੱਤਾ ਗਿਆ। ਬਾਬੂ ਜੀ ਨੂੰ ਇਹ ਵਿਛੋੜਾ ਤੇ ਵਿਰਾਗ ਦੀ ਅਣਭੂਤੀ ਨੇ ਉਹਨਾਂ ਨੂੰ ਵਿਰਾਗ ਦੀਆਂ ਕਸਕਾਂ ਬਿਆਨਣ ਲਈ ਆਪਣੇ ਕਾਵਿ ਪ੍ਰਸੰਗਾਂ 'ਚ ਵਰਤਣਾ ਪਿਆ। ਖੋਟੇ

ਸੂਬੇ ਹਾਲ ਬੱਤੀ ਚੱਕ ਦੇ ਸਰਦਾਰਾਂ ਦੀ ਲੜਕੀ ਨਾਲ ਹੋਈ, ਜਿਸ ਦੇ ਚਾਰ ਲੜਕੀਆਂ ਤੇ ਦੋ ਲੜਕੇ ਹੋਏ। ਅਲੀ ਸਰਦਾਰ ਦੀ ਸ਼ਾਦੀ ਜ਼ਿਲ੍ਹਾ ਮੁਲਤਾਨਾ ਚ ਮੀਆਂ ਚੱਲੇ ਦੇ ਚੱਕ 40/15 ਔਲ ਦੀ ਖੁਰਸ਼ੀਦ ਬੇਗਮ ਨਾਲ ਹੋਈ। ਇਹ ਦੋਨੋਂ ਅਧਿਆਪਕ ਨੇ ਤੇ ਇਹਨਾਂ ਦੇ ਦੋ ਲੜਕੇ ਤੇ ਤਿੰਨ ਲੜਕੀਆਂ ਨੇ। ਬਾਬੂ ਜੀ ਜਦੋਂ 1965 ਚ ਭਾਰਤ ਆਏ ਤਾਂ ਸ਼ਮਸ਼ੇਰ ਖਾਂ ਉਹਨਾਂ ਦੇ ਨਾਲ ਆਇਆ ਸੀ। ਬਾਬੂ ਜੀ ਨੇ ਹਰ ਵਿਸ਼ੇ ਤੇ ਕਵਿਤਾ ਰਚੀ। ਬੇਸ਼ੱਕ ਉਹਨਾਂ ਦੀ ਸ਼ਰੀਅਤ ਬੋਲੀ ਉਰਦੂ ਸੀ, ਪਰ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਰੱਜ ਕੇ ਪਿਆਰ ਕੀਤਾ। ਬਾਬੂ ਜੀ ਨੇ ਅਨੇਕਾਂ ਕਿੱਸੇ ਲਿਖੇ, ਹਜ਼ਾਰਾਂ ਫੁਟਕਲ ਛੰਦ ਲਿਖੇ। ਬਾਬੂ ਜੀ ਦੇ ਜਥੇ ਹਰ ਮੇਲੇ ਦਾ ਸ਼ਿੰਗਾਰ ਹੁੰਦੇ। ਬਾਬੂ ਜੀ ਆਪਣੇ ਪੱਲਿਓਂ ਪੈਸੇ ਲਾ ਕੇ ਜਥਿਆਂ ਨੂੰ ਵਰਦੀਆਂ ਬਣਾ ਕੇ ਦਿੰਦੇ ਤੇ ਨਾਲ ਆਪ ਵੀ ਜਾਂਦੇ। ਬਾਬੂ ਜੀ ਸਾਹਿਤਕ ਰਚਨਾ ਦੀ ਸ਼ੈਲੀ ਸਭ ਤੋਂ ਵੱਖਰੀ ਸੀ। ਇਸੇ ਕਰਕੇ 1972 ਚ ਡਾਕਟਰ ਆਤਮਹਾਰੀ ਤੇ ਬੁੱਧੀਜੀਵੀ ਸਾਥੀਆਂ ਨੇ ਵੀ ਬਾਬੂ ਜੀ ਨੂੰ ਪੰਜਾਬੀਆਂ ਦੇ ਸਾਂਝੇ ਕਲਚਰ ਦਾ ਇੱਕੋ ਇੱਕ ਕਵੀ ਸਿੱਧ ਕਰਕੇ ਮਹਾਕਵੀ ਦੇ ਹੱਕ ਵਜੋਂ ਉਹਨਾਂ ਨੂੰ ਸਤਿਕਾਰਿਆ। ਸਨ 1929 ਈਸਵੀ ਦੇ ਕਾਵਿ ਮੁਕਾਬਲੇ ਚ ਬਾਬੂ ਜੀ ਨੂੰ ਸ਼੍ਰੋਮਣੀ ਕਵੀ ਦਾ ਖਿਤਾਬ ਵੀ ਦਿੱਤਾ ਗਿਆ। ਹੋਇਆ ਇਉਂ ਕਿ ਕਈ ਕਵੀ ਜਣ ਆਪਣੇ ਆਪ ਨੂੰ ਸ਼੍ਰੋਮਣੀ ਕਵੀ ਕਹਾਉਣ ਲੱਗ ਪਏ ਸੀ, ਤਾਂ ਕਹਿੰਦੇ ਬਠਿੰਡੇ ਹਾਜੀ ਰਤਨ ਦੇ ਮੇਲੇ ਉੱਤੇ ਕਵਿਸ਼ਰਾਂ ਦਾ ਭਾਰੀ ਇਕੱਠ ਹੋਇਆ। ਉੱਥੇ ਫੈਸਲਾ ਹੋਇਆ ਕਿ ਜੋ ਕਵੀ ਪਿੰਗਲ ਤੋਂ ਬਾਹਰ ਹੋ ਕੇ ਨਵੇਂ ਛੰਦ ਦੀ ਹੁਣੇ ਐਨ ਮੌਕੇ ਰਚਨਾ ਕਰੇਗਾ, ਉਸ ਨੂੰ ਸ਼੍ਰੋਮਣੀ ਕਵੀ ਕਵੀਆਂ ਦਾ ਰਾਜਾ ਮੰਨਿਆ ਜਾਵੇਗਾ। ਕਹਿੰਦੇ ਉਸ ਸਮੇਂ ਆਪਣੇ ਆਪ ਨੂੰ ਸ਼੍ਰੋਮਣੀ ਕਵੀ ਕਹਾਉਣ ਵਾਲਾ ਗੰਗਾ ਸਿੰਘ, ਜਿਸ ਨੇ 6 ਮਹੀਨੇ ਦੀ ਮੁਹਲਤ ਮੰਗੀ, ਪਰ ਬਹੁਤੇ ਸਰੋਤਿਆਂ ਨੇ ਮੰਗ ਕੀਤੀ ਕਿ ਇਸ ਗੱਲ ਦਾ ਫੈਸਲਾ ਅੱਜ ਹੀ ਹੋ ਜਾਣਾ ਚਾਹੀਦਾ ਹੈ। ਉਸ ਸਮੇਂ ਹੈਡ ਮਾਸਟਰ ਸ਼੍ਰੀ ਨਿਵਾਸ ਦਾ ਚੰਡਿਆ ਅੰਗਰੇਜ਼ੀ ਪਿੰਗਲ ਪੜਿਆ। ਬਾਬੂ ਰਜਬ ਅਲੀ ਜੀ ਨੇ ਉਸ ਸਮੇਂ ਇੱਕ ਮੌਲਿਕ ਰਚਨਾ ਉਸੇ ਸਮੇਂ ਰਚ ਕੇ ਸ਼੍ਰੋਮਣੀ ਕਵੀ ਦਾ ਖਿਤਾਬ ਜਿੱਤਿਆ। ਇਸ ਇਤਿਹਾਸਿਕ ਛੰਦ ਨੂੰ ਬਾਬੂ ਜੀ ਨੇ ਬਾਬੂ ਚਾਲ ਦਾ ਨਾਂ ਦਿੱਤਾ। ਇਸ ਦਾ ਪਹਿਲਾ ਬੰਦ ਇਸ ਤਰ੍ਹਾਂ ਏ। ਮਨ ਚ ਕਰ ਲੈ ਵਿਚਾਰ ਬੰਦਿਆ, ਤੂੰ ਪ੍ਰਾਹੁਣਾ ਜੱਗ ਤੇ ਖਾਕ ਚ ਰਲ ਜੇਗਾ।

ਪਿੱਛੇ ਜ਼ਿੰਦਗੀ ਗਵਾਵੇਂ ਗੰਦਿਆ, ਪੈਰ ਧਰੇ ਅੱਗ ਤੇ ਉਹ ਨਲੈਕਾ ਬਲ ਜੇਗਾ। ਹੀਰੇ ਜਿਹਾ ਜਨਮ ਔਖਾ ਹੋ ਕੇ ਲੱਭਦਾ, ਲੇਖਾ ਲੈਣਾ ਰਾਮ ਨੇ ਚਲਾਵੇ ਨਾਲੇ ਨੀਰ ਦੇ। ਕਮਲਿਆ ਭਜਨ ਕਰ ਸੱਚੇ ਰੱਬ ਦਾ, ਪਾਰ ਲਾਉਣਾ ਨਾਮ ਨੇ ਵਕਤ ਅਖੀਰ ਦੇ। ਇਹ ਕਵਿਤਾ ਪਿੰਗਲ ਤੋਂ ਬਿਲਕੁਲ ਬਾਹਰ ਸੀ। ਇਸ ਕਵਿਤਾ ਨੂੰ ਸੁਣ ਕੇ ਸਾਰੇ ਕਵੀ ਤੇ ਕਵੀਸ਼ਰ ਦੰਗ ਰਹਿ ਗਏ। ਬਾਬੂ ਜੀ ਨੇ ਇੱਕ ਹੋਰ ਮੌਲਿਕ ਛੰਦ 72 ਕਲਾ ਦੀ ਰਚਨਾ ਕੀਤੀ, ਜਿਸ ਨੂੰ ਆਮ ਕਵੀਸ਼ਰ ਸਮਝ ਨਹੀਂ ਸਕਦੇ ਸਨ, ਜਿਸ 'ਚ 72 ਅੱਖਰ ਲੱਗਦੇ ਤੇ ਬਾਬੂ ਚਾਲ ਛੰਦ ਨੂੰ 52 ਅੱਖਰ ਲੱਗਦੇ। ਬਾਬੂ ਜੀ ਨੇ ਆਪ ਛੰਦ ਦੀ ਰਚਨਾ ਦੋਹਰਾ, ਦੋ ਭਾਗ, ਮੁਕੰਦ, ਮਨੋਹਰ ਭਵਾਣੀ, ਡੂਡ, 16 ਅੱਖਰਾਂ, ਦੋ ਧਾਰਾ, ਬਾਬੂ ਚਾਲ, 72 ਕਲਾ, ਬੈਂਤ, ਝੋਕ, ਕਬਿੱਤ, ਡੂਡਾ ਕਬਿੱਤ, ਤਰਜ ਗੱਡੀ, ਔੜਾ ਤੇ ਢਾਈਆ ਛੰਦ, ਤਰਜ ਅਮੋਲਕ ਆਦਿ ਛੰਦਾਂ ਦੀ ਵੀ ਰਚਨਾ ਕੀਤੀ। ਬਾਬੂ ਜੀ ਦੇ ਬਹੁਤੇ ਸ਼ਾਗਿਰਦ ਉਰਦੂ ਨਹੀਂ ਸਨ ਜਾਣਦੇ, ਇਸੇ ਕਰਕੇ ਬਾਬੂ ਜੀ ਨੇ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਪਹਿਲਾਂ ਆਪ ਸਿੱਖੀ ਤੇ ਫਿਰ ਦੂਜਿਆਂ ਨੂੰ ਅਪਣਾਉਣ ਲਈ ਤਾਕੀਦ ਕੀਤੀ। ਬਾਬੂ ਜੀ ਪੰਜਾਬੀ ਫਿਰੇ ਸਿੱਖ ਜ਼ੁਬਾਨਾਂ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ, ਬੈਂਗਲੋ ਬੰਗਾਲੀ ਬੋਲੇ ਪਸ਼ਤੋ ਪਠਾਣ ਬੋਲੇ, ਆਪ ਦੀ ਜ਼ੁਬਾਨ ਚ ਕਿਤਾਬ ਲੋਕੋ ਛਾਪਤੀ, ਹਿੰਦੀ ਅਰਬੀ ਤੇ ਤੀਜੀ ਫਾਰਸੀ ਰਲਾ ਕੇ ਨਾਲ, ਇਸ ਵਜ੍ਹਾ ਉਰਦੂ ਜ਼ੁਬਾਨ ਬਣੀ ਜਾਪਦੀ। ਕਚਲੀ ਜੀ ਬੋਲੀ ਛੱਡ ਚਲੇ ਗਏ ਵਲੈਤ ਗੋਰੇ, ਕਚਲੀ ਜੀ ਬੋਲੀ ਛੱਡ ਚਲੇ ਗਏ ਵਲੈਤ ਗੋਰੇ, ਚੜੀ ਵੀ ਜ਼ਹਿਰ ਤੈਨੂੰ ਅੰਗਰੇਜ਼ੀ ਛਾਪ ਦੀ। ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜ਼ੁਬਾਨਾ ਹੋਰ ਜੀ, ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜ਼ੁਬਾਨਾ ਹੋਰ ਜੀ।

0: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ। ਪੇਸ਼ਕਸ਼ ਸੰਪਾਦਨ ਤੇ ਨਿਰਮਾਤਾ ਨਿਰਦੇਸ਼ਕ ਸਤਪਾਲ ਬਰਾੜ ਤੇ ਬਲਜੀਤ ਸ਼ਰਮਾ। ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਤਕਨੀਕੀ ਸਟਾਫ। ਰੱਬ ਰਾਖਾ ਆਮੀਨ।
1: ਸਰੋਤਿਓ ਹੁਣੇ ਤੁਸੀਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸੁਣ ਰਹੇ ਸੀ ਸਿਲਸਿਲਾ ਪਿੰਡਾਂ ਆਲੇ। ਵਿਸ਼ਾ ਸੀ ਬਾਬੂ ਰਜਬ ਅਲੀ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਦਾ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਨੌਜਵਾਨ ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਨੀਟ 2026 ਦੀ 3 ਮਈ ਨੂੰ ਹੋਣ ਵਾਲੀ ਪ੍ਰੀਖਿਆ ਕੈਂਸਲ ਹੋ ਗਈ ਹੈ ਅਤੇ ਹੁਣ ਇਹ ਨਵੀਂ ਤਾਰੀਖ ਦੇ ਐਲਾਨ ਤੋਂ ਬਾਅਦ ਮੁੜ ਹੋਵੇਗੀ। ਇਸ ਦਾ ਨੌਜਵਾਨ ਸਾਥੀਆਂ ਦੇ ਦਿਲੋ ਦਿਮਾਗ ਤੇ ਕੀ ਅਸਰ ਹੈ ਅਤੇ ਨਵੀਂ ਤਾਰੀਖ ਆਉਣ ਤੇ ਅਸੀਂ ਇਸ ਨੂੰ ਰਿਵੀਜ਼ਨ ਦਾ ਇੱਕ ਹੋਰ ਮੌਕਾ ਮੰਨਦੇ ਹਾਂ, ਕਿਸ ਤਰ੍ਹਾਂ ਤਿਆਰੀ ਕਰਨੀ ਹੈ ਇਸ

0: ਸਾਨੂੰ ਜਾਣਕਾਰੀ ਦੇਣਗੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਮਾਹਰ ਮੈਡਮ ਪਿੰਕੀ ਸ਼ਿਵਰਮਣੀ ਜੀ। ਇਹ ਜਾਣਕਾਰੀ ਤੁਸੀਂ ਅੱਜ ਠੀਕ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਵਿੱਚ ਸੁਣੋਗੇ। ਪ੍ਰੋਗਰਾਮ ਯੁਵ ਬਾਣੀ ਦੇ ਵਿੱਚ ਅੱਜ ਤੁਸੀਂ ਦੋ ਜਾਣਕਾਰੀਆਂ ਸੁਣੋਗੇ, ਇੱਕ ਨੀਟ ਦੀ ਮੁੜ ਤਿਆਰੀ ਦੇ ਬਾਬਤ ਅਤੇ ਦੂਜੀ 10ਵੀਂ ਤੋਂ ਬਾਅਦ ਵੋਕੇਸ਼ਨਲ ਟ੍ਰੇਡ ਹਾਸਲ ਕਰਕੇ ਉਚੇਰੀ ਸਿੱਖਿਆ ਤੇ ਨੌਕਰੀਆਂ ਦੇ ਮੌਕਿਆਂ ਸੰਬੰਧੀ ਗੱਲਬਾਤ। ਸੋ ਸੁਣਨਾ ਜ਼ਰੂਰ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ। ਨੌਜਵਾਨ ਸਾਥੀਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਨੀਟ 2026 ਦੀ 3 ਮਈ ਨੂੰ ਹੋਣ ਵਾਲੀ ਪ੍ਰੀਖਿਆ ਕੈਂਸਲ ਹੋ ਗਈ ਹੈ ਅਤੇ ਹੁਣ ਇਹ ਨਵੀਂ ਤਾਰੀਖ ਦੇ ਐਲਾਨ ਤੋਂ ਬਾਅਦ ਮੁੜ ਹੋਵੇਗੀ। ਇਸ ਦਾ ਨੌਜਵਾਨ ਸਾਥੀਆਂ ਦੇ ਦਿਲੋ ਦਿਮਾਗ ਤੇ ਕੀ ਅਸਰ ਹੈ ਅਤੇ ਨਵੀਂ ਤਾਰੀਖ ਆਉਣ ਤੇ ਅਸੀਂ ਇਸ ਨੂੰ ਰਿਵੀਜ਼ਨ ਦਾ ਇੱਕ ਹੋਰ ਮੌਕਾ ਮੰਨਦੇ ਹਾਂ, ਕਿਸ ਤਰ੍ਹਾਂ ਤਿਆਰੀ ਕਰਨੀ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦੇਣਗੇ ਨੀਟ ਦੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਮਾਹਰ ਮੈਡਮ ਪਿੰਕੀ ਸ਼ਿਵਰਮਣੀ ਜੀ। ਇਹ ਜਾਣਕਾਰੀ ਤੁਸੀਂ ਅੱਜ ਠੀਕ 6:30 ਵਜੇ ਪ੍ਰੋਗਰਾਮ ਯੁਵ ਬਾਣੀ ਦੇ ਵਿੱਚ ਸੁਣੋਗੇ। ਪ੍ਰੋਗਰਾਮ ਯੁਵ ਬਾਣੀ ਦੇ ਵਿੱਚ ਅੱਜ ਤੁਸੀਂ ਦੋ ਜਾਣਕਾਰੀਆਂ ਸੁਣੋਗੇ, ਇੱਕ ਨੀਟ ਦੀ ਮੁੜ ਤਿਆਰੀ ਦੇ ਬਾਬਤ ਅਤੇ ਦੂਜੀ 10ਵੀਂ ਤੋਂ ਬਾਅਦ ਵੋਕੇਸ਼ਨਲ ਟ੍ਰੇਡ ਹਾਸਲ ਕਰਕੇ ਉਚੇਰੀ ਸਿੱਖਿਆ ਤੇ ਨੌਕਰੀਆਂ ਦੇ ਮੌਕਿਆਂ ਸੰਬੰਧੀ ਗੱਲਬਾਤ। ਸੋ ਸੁਣਨਾ ਜ਼ਰੂਰ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਬਾਣੀ।
1: ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਅੱਜ ਸ਼ਾਮ 7 ਵਜੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ ਅਸੀਂ ਉਹਨਾਂ ਸਰੋਤਿਆਂ ਨੂੰ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਕਾਲ ਮਿਲਾਵਾਂਗੇ ਜਿਹੜੇ ਕੋਸ਼ਿਸ਼ ਤਾਂ ਕਰਦੇ ਨੇ ਪਰ ਉਹਨਾਂ ਦੀ ਕਾਲ ਨਹੀਂ ਲੱਗਦੀ। ਜੇਕਰ ਤੁਹਾਡੀ ਵੀ ਕਾਲ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਨਹੀਂ ਲੱਗ ਰਹੀ ਤਾਂ ਆਪਣੇ ਸੰਦੇਸ਼ 77 173 73 146 ਤੇ ਭੇਜ ਦਿਓ। ਵਟਸਐਪ ਨੰਬਰ ਇੱਕ ਵਾਰੀ ਫੇਰ ਨੋਟ ਕਰੋ, 77 173 73 146।

ਸਰੋਤਿਓ ਹਰਭਜਨ ਮਾਨ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫੇਰ ਮਿਲਾਂਗੇ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:50। ਹੁਣ ਤੋਂ ਥੋੜੀ ਦੇਰ ਬਾਅਦ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਵੱਲੋਂ ਈਂਧਣ ਦੀ ਬਚਤ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਨੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿਚ ਵੀ ਵਾਹਨਾਂ ਦੀ ਵਰਤੋਂ ਚ ਕਟੌਤੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇਕ ਵਾਰ ਫੇਰ ਬਾਜ਼ੀ ਮਾਰੀ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਭਲਕੇ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ ਅਤੇ IPL ਕ੍ਰਿਕਟ ਵਿਚ ਅੱਜ ਸ਼ਾਮੀ 7:30 ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਏਸ਼ੀਆਈ ਟਕਰਾਅ ਕਾਰਨ ਦੁਨੀਆ ਭਰ ਵਿਚ ਪੈਦਾ ਹੋਏ ਊਰਜਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਈਂਧਣ ਦੀ ਬਚਤ ਦੇ ਉਪਾਵਾਂ ਦੀ ਅਪੀਲ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਨੇ ਇਨ੍ਹਾਂ ਉਪਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਆਪ ਵੀ ਹਾਲ ਹੀ ਦੇ ਘਰੇਲੂ ਦੌਰਿਆਂ ਲਈ ਆਪਣੇ ਕਾਫਿਲੇ ਦੇ ਆਕਾਰ ਨੂੰ ਕਾਫ਼ੀ ਘਟਾ ਦਿੱਤਾ ਹੈ। ਉਨ੍ਹਾਂ ਦੀ ਅਪੀਲ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਉਹ ਆਪਣੇ ਦਫ਼ਤਰ ਤੋਂ ਪੈਟਰੋਲ ਡੀਜ਼ਲ ਬਚਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਰਹੇ ਨੇ। ਸਟਾਫ ਸਾਈਕਲ ਤੇ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਆਏਗਾ ਅਤੇ ਬੁੱਧਵਾਰ ਨੂੰ ਦਫ਼ਤਰ ਦੀ ਕਾਰ ਦੀ ਵਰਤੋਂ ਨਹੀਂ ਕੀਤੀ ਜਾਏਗੀ।
2: ਹਮਾਰਾ ਸਾਰਾ ਸਟਾਫ ਔਰ ਵੋ ਵੀ ਦਿਨ ਤੈਅ ਹੈ ਬੁੱਧਵਾਰ ਕਾ ਆਪਣੀ ਸਾਈਕਲ ਪੇ ਆਏਂਗੇ ਯਾ ਆਪਣੇ ਕਿਸੀ ਪਰਿਵਾਰ ਕੇ ਲੋਗੋਂ ਕੋ ਲੇਕਰ ਕੇ ਆਏਂਗੇ। ਹਮਾਰਾ ਯਹਾਂ ਕਾ ਜੋ ਫੋਰ ਵੀਲਰ ਹੈ ਵੋ ਬੁੱਧਵਾਰ ਕੇ ਦਿਨ ਕੋਈ ਉਪਯੋਗ ਨਹੀਂ ਕਰੇਗਾ ਆਫਿਸ ਮੇਂ। ਅਭੀ ਪਹਿਲੇ ਯਹਾਂ ਸੇ ਸ਼ੁਰੂਆਤ ਕਰੇਂਗੇ ਫਿਰ ਵਿਦਿਆਲਯੋਂ ਸੇ ਕਰੇਂਗੇ।
1: ਇਹ ਕਦਮ ਪ੍ਰਧਾਨ ਮੰਤਰੀ ਵੱਲੋਂ ਨਾਗਰਿਕਾਂ ਨੂੰ ਪੱਛਮੀ ਏਸ਼ੀਆ ਸੰਕਟ ਦਰਮਿਆਨ ਦਰਾਮਦ ਕੀਤੇ ਈਂਧਣ ਤੇ ਨਿਰਭਰਤਾ ਘਟਾ ਕੇ ਅਤੇ ਚੁਗਿਰਦੇ ਲਈ ਸੁਖਾਵੇਂ ਵਿਕਲਪਾਂ ਨੂੰ ਅਪਣਾਉਂਦਿਆਂ ਆਰਥਿਕ ਸਥਿਰਤਾ ਵਿਚ ਯੋਗਦਾਨ ਪਾਉਣ ਦੀਆਂ 7 ਅਪੀਲਾਂ ਦੇ ਮੁਤਾਬਿਕ ਏ। ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। PSEB ਦੇ ਚੇਅਰਪਰਸਨ ਅਮਰਪਾਲ ਸਿੰਘ ਮੁਤਾਬਿਕ ਰਾਜ ਦੇ 3,817 ਸਕੂਲਾਂ ਵਿਚੋਂ ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 2,42,755 ਉਮੀਦਵਾਰਾਂ ਨੇ 91.46 ਦੀ ਪਾਸ ਫੀਸਦ ਨਾਲ ਪ੍ਰੀਖਿਆ ਪਾਸ ਕੀਤੀ। ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ 3,817 ਸਕੂਲਾਂ ਦੇ 2,65,417 ਵਿਦਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਸਨ। ਉਨ੍ਹਾਂ ਦੱਸਿਆ
3: ਇਸ ਪ੍ਰੀਖਿਆ ਵਿਚ ਪਹਿਲੇ ਤਿੰਨੇ ਵਿਦਿਆਰਥੀਆਂ ਦੇ ਨੰਬਰ 100% ਨੇ, 500 ਵਿਚੋਂ 500 ਤਿੰਨੇ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ। ਪਹਿਲੇ ਨੰਬਰ ਤੇ ਸੁਪਨੀਤ ਕੌਰ, ਪਿਤਾ ਦਾ ਨਾਂ ਰਾਜ ਸਿੰਘ, ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ, ਜ਼ਿਲ੍ਹਾ ਮਾਨਸਾ। ਦੂਜੇ ਨੰਬਰ ਤੇ ਰਹੀ ਸੁਹਾਨੀ ਚੌਹਾਨ, ਪਿਤਾ ਦਾ ਨਾਂ ਲਲਿਤ ਚੌਹਾਨ, DCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ। ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ, ਪਿਤਾ ਦਾ ਨਾਂ ਵਨੀਤ ਜੌਹਰ, ਤੇਜਾ ਸਿੰਘ, ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀ ਹੈ।
1: ਪ੍ਰੀਖਿਆ ਵਿਚ ਤਿੰਨੇ ਟੌਪਰ ਕੁੜੀਆਂ ਨੇ, ਜਿਨ੍ਹਾਂ ਨੇ 500 ਵਿਚੋਂ 500 ਯਾਨੀ 100% ਅੰਕ ਪ੍ਰਾਪਤ ਕੀਤੇ ਨੇ।

0: ਵਿਦਿਆਰਥੀਆਂ ਦੀ ਪੋਜੀਸ਼ਨ ਨਿਰਧਾਰਿਤ ਕਰਨ ਲਈ ਇਹ ਮਾਪਦੰਡ ਵਰਤਿਆ ਗਿਆ ਕਿ ਕਿਸ ਦੀ ਉਮਰ ਘੱਟ ਏ। ਅੱਵਲ ਆਉਣ ਤੇ ਸੁਪਨੀਤ ਕੌਰ ਨੇ ਆਕਾਸ਼ਵਾਣੀ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ।
1: ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਮੇਰੇ ਟੀਚਰਸ ਦਾ। ਮੇਰੇ ਪੇਰੈਂਟਸ ਨੇ ਵੀ ਹਮੇਸ਼ਾ ਮੇਰਾ ਸਾਥ ਦਿੱਤਾ, ਕਦੇ ਵੀ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਿਆ ਹੈਗਾ। ਹਮੇਸ਼ਾ ਕਿਹਾ ਕਿ ਤੂੰ ਪੜ੍ਹਨਾ ਹੈ। ਡੇਲੀ ਸਕੂਲ ਜਾਂਦੀ ਸੀ, ਫਿਰ ਮੈਂ ਸੈਲਫ ਸਟੱਡੀ ਕਰਦੀ, ਮੈਂ ਗੇਮ ਕਰਦੀ ਹਾਂ, ਫੈਂਸਿੰਗ ਕਰਦੀ ਹਾਂ, ਮੈਂ ਉਸ 'ਚ ਵੀ ਮੇਰਾ ਨੈਸ਼ਨਲ ਮੈਡਲ ਹੈ। ਮੇਰੇ ਟੀਚਰਸ ਦਾ ਥੈਂਕ ਯੂ ਸੋ ਮੱਚ ਸਾਰਿਆਂ ਨੂੰ।
0: ਪ੍ਰੀਖਿਆਵਾਂ ਦੇ ਨਤੀਜਿਆਂ ਬਾਰੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਨਤੀਜੇ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਣ ਤੇ ਸਤਿਕਾਰ ਤੇ ਸਿੱਖਿਆ ਸੁਧਾਰਾਂ ਨੂੰ ਦਰਸਾਉਂਦੇ ਨੇ। ਉਨ੍ਹਾਂ ਨੇ ਤਿੰਨਾਂ ਟਾਪਰ ਵਿਦਿਆਰਥਣਾਂ ਨੂੰ ਦੀ ਸ਼ਲਾਘਾ ਕੀਤੀ ਅਤੇ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਆਪਣਾ ਨਤੀਜਾ PSEB ਦੀ ਵੈਬਸਾਈਟ PSEB.ac.in ਤੇ ਦੇਖ ਸਕਦੇ ਨੇ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਵੀ ਅੱਜ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਵਿਦਿਆਰਥੀ ਰੋਲ ਨੰਬਰ ਰਾਹੀਂ ਅਧਿਕਾਰਤ ਵੈਬਸਾਈਟ DigiLocker ਅਤੇ ਉਮੰਗ ਐਪ ਤੇ ਆਪਣਾ ਨਤੀਜਾ ਦੇਖ ਸਕਦੇ ਨੇ। ਰਾਸ਼ਟਰੀ ਜਾਂਚ ਏਜੰਸੀ NIA ਨੇ ਲਗਾਤਾਰ ਕੂਟਨੀਤਿਕ ਅਤੇ ਕਾਨੂੰਨੀ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਦੇ ਇੱਕ ਲੋੜੀਂਦੇ ਨਾਕੋ ਦਹਿਸ਼ਤਗਰਦ ਇਕਬਾਲ ਸਿੰਘ ਉਰਫ ਸ਼ੀਰਾ ਦੀ ਪੁਰਤਗਾਲ ਤੋਂ ਸਫਲਤਾ ਨਾਲ ਹਵਾਲਗੀ ਪ੍ਰਾਪਤ ਕਰਨ ਤੋਂ ਬਾਅਦ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਿਜ਼ਬੁਲ ਮੁਜਾਹਿਦੀਨ HM ਦੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਉਣ ਦੇ ਮਾਮਲੇ ਵਿੱਚ ਇੱਕ ਮੁੱਖ ਸਾਜ਼ਿਸ਼ਕਾਰ ਸੀ ਅਤੇ 2020 ਤੋਂ ਫਰਾਰ ਸੀ। NIA ਮੁਤਾਬਿਕ ਸ਼ੇਰਾ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਭਾਰਤ ਆਧਾਰਿਤ ਨਾਰਕੋ ਦਹਿਸ਼ਤਗਰਦੀ ਮੋਡਿਊਲ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਅਤੇ ਹੈਂਡਲਰ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ੇਰਾ ਨੇ ਪਾਕਿਸਤਾਨ ਤੋਂ ਸਰਹੱਦੀ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੰਡ ਲਈ ਤਾਲਮੇਲ ਅਤੇ ਨਿਗਰਾਨੀ ਕੀਤੀ ਸੀ ਅਤੇ ਦਹਿਸ਼ਤਗਰਦ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ ਲਈ ਹਵਾਲਾ ਨੈਟਵਰਕ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਸਥਿਤ HM ਦੇ ਸੰਚਾਲਕਾਂ ਨੂੰ ਪੈਸਾ ਭੇਜਿਆ ਸੀ। ਉਸਨੇ ਇੱਕ ਦਹਿਸ਼ਤਗਰਦ ਗਿਰੋਹ ਬਣਾਇਆ ਸੀ ਅਤੇ ਵੱਡੀ ਮਾਤਰਾ ਵਿੱਚ ਹੀਰੋਇਨ ਦੀ ਤਸਕਰੀ, ਵਿਕਰੀ ਦੀ ਕਮਾਈ ਇਕੱਠੀ ਕਰਨ ਅਤੇ ਹੈਂਡਲਰਾਂ ਅਤੇ ਦਹਿਸ਼ਤਗਰਦੀ ਸੰਚਾਲਕਾਂ ਨੂੰ ਰਕਮਾਂ ਤਬਦੀਲ ਕਰਨ ਵਿੱਚ ਲੱਗੇ ਸਾਥੀਆਂ ਦਾ ਪੰਜਾਬ ਆਧਾਰਿਤ ਨੈਟਵਰਕ ਚਲਾਇਆ ਸੀ। ਇਹ ਮਾਮਲਾ ਅਸਲ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ HM ਕਾਰਕੁਨ, ਜਿਸ ਦੀ ਪਛਾਣ ਹਿਲਾਲ ਅਹਿਮਦ ਸ਼ੇਰਗੋਇਰੀ ਵਜੋਂ ਹੋਈ ਏ, ਦੀ ਗ੍ਰਿਫ਼ਤਾਰੀ ਤੋਂ ਬਾਅਦ ਦਰਜ ਕੀਤਾ ਗਿਆ ਸੀ। ਹੋਰ ਜਾਂਚ ਜਾਰੀ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIRRN ਜਲੰਧਰ। ਪੰਜਾਬ ਸਰਕਾਰ ਨੇ ਰੱਖਿਆ ਬਲਾਂ ਵਿੱਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਰੂਪਰੇਖਾ ਅਤੇ ਢਾਂਚੇ ਨੂੰ ਸਮਾਂਬੱਧ ਢੰਗ ਨਾਲ ਅੰਤਮ ਰੂਪ ਦੇਣ ਲਈ ਸੀਨੀਅਰ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਖਵਾਂਕਰਨ ਵਧਾਉਣ ਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਹ ਸਿਖਲਾਈ ਪ੍ਰਾਪਤ ਤੇ ਅਨੁਸ਼ਾਸਿਤ ਨੌਜਵਾਨ ਪੰਜਾਬ ਦੇ ਸਮਾਜਿਕ ਤੇ ਆਰਥਿਕ ਵਿਕਾਸ ਦਾ ਇੱਕ ਅਨਿੱਖੜਵਾਂ ਅੰਗ ਬਣ ਸਕਣ। ਇਹ ਕਿਹਾ ਗਿਆ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਪੰਜਾਬ ਪੁਲਿਸ, ਜੰਗਲਾਤ ਗਾਰਡ, ਅੱਗ ਬੁਝਾਊ ਸੇਵਾਵਾਂ, ਜੇਲ੍ਹਾਂ, ਹੋਮਗਾਰਡ ਤੇ ਸਰਕਾਰ ਦੇ ਕਈ ਹੋਰ ਵਿੰਗਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੂਮਾ ਦੇ ਦੋ ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਸਫਲਤਾ ਉਦੋਂ ਹਾਸਲ ਹੋਈ ਜਦੋਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਪਣੇ ਵਿਦੇਸ਼ਾਂ 'ਚ ਭਗੌੜਿਆਂ ਦਾ ਪਤਾ ਲਾਉਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਬਾਰੇ ਸੈੱਲ, ਆਫਟੈਕ ਅਤੇ ਕੇਂਦਰੀ ਏਜੰਸੀਆਂ ਨਾਲ ਰਲ ਕੇ ਇੱਕ ਚੰਗੀ ਤਰ੍ਹਾਂ ਤਾਲਮੇਲ ਵਾਲੇ ਆਪਰੇਸ਼ਨ ਵਿੱਚ ਪੱਛਮੀ ਬੰਗਾਲ ਵਿੱਚ ਭਾਰਤ ਭੂਟਾਨ ਸਰਹੱਦ ਤੋਂ ਇੱਕ ਵਿਦੇਸ਼ ਆਧਾਰਿਤ ਗੈਂਗਸਟਰ ਦੇ ਤਿੰਨ ਮੁੱਖ ਕਾਰਕੁਨਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਭੂਟਾਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਪਿਛਲੇ ਮਹੀਨੇ ਪਿੰਡ ਭੋਮਾ ਦੇ ਇੱਕ ਦੋਹਰੇ ਕਤਲ ਕੇਸ ਵਿੱਚ ਸ਼ਾਮਲ ਸਨ, ਜਿਸ ਵਿੱਚ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇੱਕ ਹੋਰ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਸੀ। ਪੰਜਾਬ ਸਰਕਾਰ ਦੇ NRI ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਏ। ਮੌਸਮ ਵਿਭਾਗ ਨੇ ਦੇਸ਼ ਦੇ ਉੱਤਰ ਪੂਰਬੀ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਇਸ ਤੋਂ ਇਲਾਵਾ ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਗੜੇਮਾਰੀ ਦੇ ਨਾਲ ਗਰਜ ਤੂਫਾਨ ਦੀ ਸੰਭਾਵਨਾ ਏ। ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਕਸ਼ਮੀਰ ਤੇ ਦਿੱਲੀ ਵਿੱਚ ਵੀ ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਦੇ ਨਾਲ ਹਨੇਰੀ ਝੱਖੜ ਆਉਣ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿੱਚ ਵਿਭਾਗ ਵੱਲੋਂ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਬਿਜਲੀ ਲਿਸ਼ਕਣ ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਅੱਜ ਅਤੇ ਕੱਲ੍ਹ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ

0: ਵਿੱਚ ਆਉਂਦੀ 17 ਤਰੀਕ ਤੋਂ 19 ਤਰੀਕ ਤੱਕ ਗਰਮੀ ਅਤੇ ਲੂ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਅੱਜ ਪੰਜਾਬ 'ਚ ਫਰੀਦਕੋਟ 43.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸਥਾਨ ਰਿਹਾ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਵੱਲੋਂ ਈਂਧਣ ਦੀ ਬਚਤ ਦੀ ਅਪੀਲ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰਾਂ ਨੇ ਉਪਾਵਾਂ ਨੂੰ ਲਾਗੂ ਕਰਨਾ ਤੇਜ਼ ਕੀਤਾ। ਪੰਜਾਬ ਦੇ ਰਾਜਪਾਲ ਦੇ ਦਫ਼ਤਰ ਵਿੱਚ ਵੀ ਵਾਹਨਾਂ ਦੀ ਵਰਤੋਂ 'ਚ ਕਟੌਤੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ। ਕੁੜੀਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ। NIA ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਭਲਕੇ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਸ਼ਾਮ ਦੇ 6:30 ਤੇ 20 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

0: ਸਰਦਾਰ ਗੁਰਦੀਪ ਸਿੰਘ ਮਾਨ ਜੀ, ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਯੁਵਬਾਣੀ ਦੇ ਵਿੱਚ।
1: ਬਹੁਤ ਸ਼ੁਕਰੀਆ ਰਜੌਰਾ ਸਾਹਿਬ, ਸਾਰੇ ਹੀ ਯੁਵਬਾਣੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਰ, ਦਸਵੀਂ ਤੋਂ ਬਾਅਦ ਸਾਨੂੰ ਇਹ ਪਤਾ ਹੁੰਦਾ ਹੈ ਕਿ ਕੋਈ ਆਰਟਸ ਦੇ ਸਬਜੈਕਟ ਹੁੰਦੇ ਹੈ, ਕੋਈ ਕਾਮਰਸ ਦੇ ਸਬਜੈਕਟ ਹੁੰਦੇ ਹੈ, ਜਾਂ ਸਾਇੰਸ ਵਿਸ਼ੇ ਦੇ ਸਬਜੈਕਟ ਜਿਹੜੇ ਆ ਉਹ ਹੁੰਦੇ ਹੈ। ਵੋਕੇਸ਼ਨਲ ਬਾਰੇ ਬਹੁਤ ਘੱਟ ਜਾਣਕਾਰੀ ਹੈ, ਕਿਉਂਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚੋਂ ਵੀ ਬਹੁਤ ਸਾਰੇ ਸਕੂਲ ਅਜਿਹੇ ਨੇ ਜੋ ਵੋਕੇਸ਼ਨਲ ਔਫਰ ਨਹੀਂ ਕਰਦੇ। ਕੁਝ ਹੀ ਸੀਮਤ ਸਕੂਲਾਂ ਦੇ ਵਿੱਚ ਵੋਕੇਸ਼ਨਲ ਕੋਰਸ ਔਫਰ ਕੀਤੇ ਜਾਂਦੇ ਨੇ ਦਸਵੀਂ ਤੋਂ ਬਾਅਦ। ਤਾਂ ਤੁਸੀਂ ਸਾਨੂੰ ਦੱਸੋ, ਵੋਕੇਸ਼ਨਲ ਕੋਰਸ ਕਿਸ ਤਰ੍ਹਾਂ ਦਾ ਹੁੰਦਾ ਹੈ, ਇਸ ਦੇ ਵਿੱਚ ਕਿਹੜੇ ਸਬਜੈਕਟ ਪੜ੍ਹਾਏ ਜਾਂਦੇ ਆ, ਅਤੇ ਇਹ ਕਿਸ ਤਰ੍ਹਾਂ ਫਾਇਦੇਮੰਦ ਰਹੇਗਾ ਜੇਕਰ ਵੋਕੇਸ਼ਨਲ ਦਸਵੀਂ ਤੋਂ ਬਾਅਦ ਚੁਣੇ ਜਾਣ ਸਬਜੈਕਟ? ਤਾਂ
1: ਜੀ, ਆਮ ਤੌਰ 'ਤੇ ਦਸਵੀਂ ਤੋਂ ਬਾਅਦ ਜਿਹੜਾ ਅਸੀਂ ਗੱਲ ਕਰੀਏ, ਸਾਧਨ ਸੰਪੰਨ ਸ਼ਹਿਰੀ ਵਰਗ ਹੈ, ਉੱਥੋਂ ਦੇ ਬੱਚੇ ਆਪਣੇ ਆਲੇ ਦੁਆਲੇ ਦੀ ਦੇਖਾ ਦੇਖੀ ਉਹੀ ਸਾਰੇ ਵਿਸ਼ਿਆਂ ਦੀ ਚੋਣ ਕਰਦੇ ਹੈ ਜਿਹੜਿਆਂ ਦਾ ਹੁਣੇ ਤੁਸੀਂ ਜ਼ਿਕਰ ਕੀਤਾ, ਔਰ ਉਹ ਕਿਤੇ ਨਾ ਕਿਤੇ ਮਹਿੰਗੀਆਂ ਕਿਤਾਬਾਂ, ਟਿਊਸ਼ਨਾਂ, ਵੱਡੇ ਪੱਧਰ ਦੇ ਤਿਆਰੀ ਅਤੇ ਐਂਟਰੈਂਸ ਟੈਸਟਾਂ ਨਾਲ ਵੀ ਜੁੜਿਆ ਹੋਇਆ, ਜਿੱਥੇ ਕਿ ਸਾਰਿਆਂ ਨੂੰ ਸਿੱਖਿਆ ਅਤੇ ਉਸਦੇ ਨਾਲ ਰਲਦੀ ਨੌਕਰੀ ਦੀ ਸੰਭਾਵਨਾ ਜਿਹੜੀ ਸੀਮਤ ਰਹਿ ਜਾਂਦੀ ਹੈ, ਕਿਉਂਕਿ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਮੁਕਾਬਲੇਬਾਜ਼ੀ ਹੈ। ਦੂਸਰੇ ਪਾਸੇ ਜੇਕਰ ਅਸੀਂ ਦੇਖੀਏ, ਸਾਡੀ ਭਾਰਤ ਦੀ ਬਹੁਗਿਣਤੀ ਜਨਸੰਖਿਆ ਅੱਜ ਵੀ ਪਿੰਡਾਂ 'ਚ ਵੱਸਦੀ ਹੈ, ਔਰ ਸਾਡਾ ਸੂਬਾ ਪੰਜਾਬ ਤਾਂ ਹੈ ਹੀ ਖੇਤੀ ਪ੍ਰਧਾਨ ਸੂਬਾ। ਤਾਂ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਇਹ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਕਿ ਜਦੋਂ ਇਸ ਨੂੰ ਸ਼ੁਰੂ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਇਸ ਦੇ ਵੱਖ ਵੱਖ ਵਿਸ਼ੇ ਲਾਗੂ ਕੀਤੇ ਗਏ, ਤਾਂ ਸ਼ਹਿਰੀ ਪੱਧਰ ਦੇ ਵੀ ਵੱਡੀ ਗਿਣਤੀ ਦੇ ਵਿਦਿਆਰਥੀਆਂ ਨੇ ਵੋਕੇਸ਼ਨਲ ਸਿੱਖਿਆ ਵੱਲ ਕਦਮ ਵਧਾਏ। ਵੋਕੇਸ਼ਨਲ ਸਿੱਖਿਆ ਅਤੇ ਮੂਲ ਸਿੱਖਿਆ ਦਾ ਜਿਹੜੀ ਪਹਿਲਾਂ ਤੋਂ ਸਾਡੇ ਚੱਲ ਰਹੇ ਵਿਸ਼ੇ ਨੇ ਉਹਦਾ ਮੁੱਢਲਾ ਫਰਕ ਇਹ ਹੈ ਕਿ ਆਮ ਤੌਰ 'ਤੇ ਜਿਹੜੀ ਨਿਰੋਲ ਕਿਤਾਬੀ ਪੜ੍ਹਾਈ ਹੈ ਉਹਦਾ ਕਿਤੇ ਨਾ ਕਿਤੇ ਹੁਣ 21ਵੀਂ ਸਦੀ ਦੇ ਵਿੱਚ ਅਸੀਂ ਆ ਗਏ ਹਾਂ। ਗੱਲ ਕੰਪਿਊਟਰ ਯੁੱਗ ਤੋਂ ਅੱਗੇ ਵੱਧ ਕੇ AI ਪੱਧਰ 'ਤੇ ਜਾ ਪਹੁੰਚੀ ਹੈ। ਪੂਰੇ ਦੁਨੀਆ ਦੇ ਵਿੱਚ ਇਸ ਪੱਧਰ 'ਤੇ ਗੱਲਬਾਤ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਘਟਣਗੇ ਅਤੇ ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਅਤੇ ਆਪਣਾ ਭਵਿੱਖ ਅਤੇ ਨੌਕਰੀਆਂ ਸੁਰੱਖਿਅਤ ਰੱਖੀਆਂ ਜਾ ਸਕਦੀਆਂ। ਵੋਕੇਸ਼ਨਲ ਸਿੱਖਿਆ ਉਸ ਦਾ ਸਹੀ ਜਵਾਬ ਹੈ। ਇਸ ਸਿੱਖਿਆ ਦੇ ਵਿੱਚ ਅਜਿਹੇ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ ਜਿਹੜਿਆਂ ਦੀ ਅਸਲ ਦੇ ਵਿੱਚ ਇੰਡਸਟਰੀ ਨੂੰ, ਵਪਾਰਕ ਅਦਾਰਿਆਂ ਨੂੰ, ਬਹੁਕੌਮੀ ਕੰਪਨੀਆਂ ਨੂੰ ਅਤੇ ਸਾਡੇ ਰਾਸ਼ਟਰ ਪੱਧਰੀ ਰੁਜ਼ਗਾਰ ਦੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਲੋੜ ਹੈ। ਤਾਂ ਬਜਾਏ ਕਿ ਉਹਨਾਂ ਨੂੰ ਸਧਾਰਨ ਵਿਸ਼ੇ ਜਿਹੜੇ ਪਿਛਲੇ ਦਸਵੀਂ ਤੱਕ 10 ਸਾਲਾਂ 'ਚੋਂ ਪੜ੍ਹਦੇ ਆਏ ਹੈ ਉਸੇ ਦੇ ਵਿੱਚ ਵਾਰ ਵਾਰ ਪੜ੍ਹਾਈ ਜਾਣ ਦੀ ਬਜਾਏ ਉਹਨਾਂ ਨੂੰ ਸਿੱਧੇ ਤੌਰ 'ਤੇ ਵੱਖ ਵੱਖ ਵਰਗਾਂ ਦੇ ਵਿੱਚ ਵੰਡ ਕੇ ਇਸ ਤਰੀਕੇ ਦੀ ਪੜ੍ਹਾਈ ਦਿੱਤੀ ਜਾਂਦੀ ਹੈ ਕਿ ਜਿਹੜੇ ਇੰਜੀਨੀਅਰਿੰਗ ਸਾਈਡ ਦੇ ਬੱਚੇ ਹੈ ਉਹਨਾਂ ਨੂੰ ਇੰਜੀਨੀਅਰਿੰਗ ਵਾਲੇ ਵਿਸ਼ੇ ਪੜ੍ਹਾ ਦਿੱਤੇ ਜਾਣ, ਜਿਹੜੇ ਬੱਚੇ ਕਿਤੇ ਨਾ ਕਿਤੇ ਕਮਰਸ ਨਾਲ ਸੰਬੰਧਿਤ ਕਮਰਸ ਦੀਆਂ ਐਕਸਟੈਂਡਡ ਐਕਟੀਵਿਟੀਜ਼ ਨੇ ਜਿਹੜੀਆਂ ਜਿੱਦਾਂ ਕਿ ਦਫ਼ਤਰਾਂ 'ਚ ਜਾਣਾ ਚਾਹੁੰਦੇ ਆ ਜਿਹੜੇ ਉਹਨਾਂ ਨੂੰ ਦਫ਼ਤਰੀ ਪੜ੍ਹਾਈ, ਜਿਹੜੇ ਉਤਪਾਦਨ ਪ੍ਰਕਿਰਿਆਵਾਂ 'ਚ ਸ਼ਾਮਲ ਹੋਣੇ ਚਾਹੀਦੇ ਆ ਉਹਨਾਂ ਨੂੰ ਉਹਦੀ ਪੜ੍ਹਾਈ, ਜੇ ਕੋਈ ਬੱਚਾ ਇਹ ਚਾਹੁੰਦਾ ਕਿ ਮੈਂ ਵੱਡਾ ਹੋ ਕੇ ਬੈਂਕਿੰਗ ਖੇਤਰ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹਦੇ ਲਈ ਵੋਕੇਸ਼ਨਲ ਦੇ ਵਿੱਚ ਨਰੋਲ ਬੈਂਕਿੰਗ ਦਾ ਜਾਂ ਨਰੋਲ ਇੰਸ਼ੋਰੈਂਸ ਦੇ ਵਿਸ਼ੇ ਉਪਲਬਧ ਨੇ। ਇਸ ਦੇ ਨਾਲ ਕੀ ਹੈ ਕਿ ਇੱਕ ਜਿਹੜਾ ਸਾਡੇ ਮਨਾਂ ਅੰਦਰ ਬਤੌਰ ਵਿਦਿਆਰਥੀ ਵੀ ਅਤੇ ਮਾਪਿਆਂ ਦੇ ਵੀ ਇੱਕ ਉਲਝਾਅ ਦੀ ਸਥਿਤੀ ਹੈ ਉਹ ਦੂਰ ਹੁੰਦੀ ਹੈ, ਔਰ ਸਾਨੂੰ ਸਾਫ਼ ਸਾਫ਼ ਪਤਾ ਲੱਗਦਾ ਕਿ ਅਸੀਂ ਇਸ ਖੇਤਰ ਵੱਲ ਜਾਣਾ ਚਾਹੁੰਦੇ ਹਾਂ ਅਤੇ ਆਹ ਸਾਡੇ ਸਾਹਮਣੇ ਵਿਸ਼ੇ ਹੈ। ਅਤੇ ਜੇਕਰ ਬੱਚਾ 11ਵੀਂ ਅਤੇ 12ਵੀਂ ਦੇ ਪੱਧਰ 'ਤੇ ਹੀ ਉਹਨਾਂ ਵਿਸ਼ਿਆਂ ਵਿੱਚ ਆਪਣੀ ਪਕੜ ਬਣਾ ਲੈਂਦਾ ਤਾਂ ਯਕੀਨੀ ਤੌਰ 'ਤੇ ਉਸਦੀ ਯੂਨੀਵਰਸਿਟੀ ਦੇ ਵਿੱਚ ਜਦੋਂ ਗ੍ਰੈਜੂਏਸ਼ਨ ਕਰਨ ਉਹਨੇ ਜਾਣਾ ਉੱਥੇ ਜਾਣ ਸਮੇਂ ਉਸ ਬੱਚੇ ਦਾ ਇੱਕ ਤਾਂ ਪਹਿਲੀ ਗੱਲ ਇਹ ਹੈ ਕਿਉਂਕਿ ਉਹਦੇ ਪਸੰਦੀਦਾ ਵਿਸ਼ੇ ਹੈ ਤਾਂ ਪਰਸੈਂਟੇਜ ਹੈ ਜਿਹੜੀ ਉਹ ਬਹੁਤ ਵਧੀਆ ਇਹ ਬੱਚੇ ਹੈ ਪਰਫੋਰਮ ਕਰਦੇ ਨੇ, ਅਤੇ ਦੂਸਰਾ ਕਿਉਂਕਿ ਦੂਜੇ ਬੱਚਿਆਂ ਨੇ ਕੇਵਲ ਯੂਨੀਵਰਸਿਟੀ ਦੇ ਵਿੱਚ 3 ਸਾਲ ਪੜ੍ਹਨਾ ਹੈ, ਇਹ ਬੱਚੇ 2 ਸਾਲ ਪਹਿਲਾਂ ਪੜ੍ਹ ਕੇ ਗਏ ਹੈ, 5 ਸਾਲ ਦਾ ਤਜਰਬਾ, ਫਿਰ ਇਹਨਾਂ ਨੂੰ ਔਨ ਜੋਬ ਟ੍ਰੇਨਿੰਗ ਕਰਾਈ ਜਾਂਦੀ ਹੈ, 21 ਦਿਨਾਂ ਦਾ ਜਿਹੜਾ ਸਮਾਂ ਹੁੰਦਾ ਉਹ ਸੰਬੰਧਿਤ ਅਦਾਰੇ ਦੀਆਂ ਵੱਖ ਵੱਖ ਗਤੀਵਿਧੀਆਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ, ਇਹਨਾਂ ਦੇ ਵੱਖ ਵੱਖ ਵਿਜ਼ਿਟਸ ਕਰਾਈਆਂ ਜਾਂਦੀਆਂ ਨੇ ਅਦਾਰਿਆਂ ਦੇ ਵਿੱਚ, ਦਫ਼ਤਰਾਂ ਦੇ ਵਿੱਚ, ਪ੍ਰੋਡਕਸ਼ਨ ਹਾਊਸਿਸ ਦੇ ਵਿੱਚ, ਜਿੱਥੇ ਜਾ ਕੇ ਬੱਚੇ ਨੂੰ ਇਹ ਸਮਝ ਆਉਂਦਾ

0: ਕਿ ਜੋ ਮੈਂ ਦਸਵੀਂ ਤੱਕ ਕਰਦਾ ਰਿਹਾ ਉਹ ਸਕੂਲੀ ਵਿੱਦਿਆ ਸੀ, ਹੁਣ ਮੈਂ ਇਹੋ ਜਿਹੇ ਮੁਕਾਮ 'ਤੇ ਪਹੁੰਚ ਗਿਆ ਕਿ ਮੈਨੂੰ ਅਗਲੇ ਆਪਣੇ ਭਵਿੱਖ ਵੱਲ ਕਿਤੇ ਨਾ ਕਿਤੇ ਮੈਨੂੰ ਇਹ ਰਾਏ ਬਣਾਉਣੀ ਪਊਗੀ ਕਿ ਦਫ਼ਤਰ ਕਿਵੇਂ ਕੰਮ ਕਰਦੇ,
1: ਠੀਕ ਆ ਜੀ,
0: ਕੋਈ ਫੈਕਟਰੀਆਂ ਕਿਵੇਂ ਕੰਮ ਕਰਦੀਆਂ, ਉਤਪਾਦਨ ਅਦਾਰੇ ਆ ਜਿਹੜੇ ਉਹ ਕਿਵੇਂ ਵਸਤੂ ਦਾ ਉਤਪਾਦਨ ਕਰਦੇ ਨੇ, ਮਸ਼ੀਨਾਂ ਕੀ ਨੇ ਅਤੇ ਮਾਰਕੀਟਿੰਗ ਕੀ ਹੈ।
1: ਜੀ ਲੈਕਚਰਰ ਸਾਹਿਬ, ਸਾਨੂੰ ਇਹ ਦੱਸੋ ਕਿ ਜਿਵੇਂ ਅਸੀਂ ਅੰਗਰੇਜ਼ੀ ਅਤੇ ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਤਿੰਨ ਹੋਰ ਵਿਸ਼ੇ ਜਿਹੜੇ ਹੈ ਉਹ ਲੈ ਲੈਂਦੇ ਹਾਂ, ਅਤੇ ਇਹਦੇ 'ਚ ਸਾਨੂੰ ਕਿਹੜੇ ਵਿਸ਼ੇ ਅਤੇ ਕੀ ਨਾਂ ਹੈ ਉਹਨਾਂ ਦਾ, ਅਤੇ ਉਹਨਾਂ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ, ਕੁੜੀਆਂ ਜਿਹੜੀਆਂ ਨੇ ਖਾਸ ਤੌਰ 'ਤੇ ਉਹ ਫਿਰ ਉਹਨਾਂ ਵਿਸ਼ਿਆਂ ਦੇ ਵਿੱਚੋਂ ਵੋਕੇਸ਼ਨਲ 'ਚ ਕਿਹੜੇ ਚੁਣਨ, ਮੁੰਡੇ ਜਿਹੜੇ ਹੈ ਉਹ ਕਿਹੜੇ ਚੁਣਨ? ਜੀ
0: ਜੀ, ਤਾਂ ਇਹਦੇ ਵਿੱਚ ਮੁੱਖ ਤੌਰ 'ਤੇ ਜਿਹੜੇ ਵੋਕੇਸ਼ਨਲ ਵਿਸ਼ੇ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ 28 ਦੇ ਲਗਭਗ ਇਹਨਾਂ ਵਿਸ਼ਿਆਂ ਦੀ ਇੱਕ ਲੰਬੀ ਫਹਿਰਿਸਤ ਹੈ, ਜਿਨ੍ਹਾਂ ਨੂੰ ਮੁੱਖ ਤੌਰ 'ਤੇ ਆਪਾਂ 4 ਵਰਗਾਂ ਦੇ ਵਿੱਚ ਵੰਡ ਸਕਦੇ ਹਾਂ, ਜਿਨ੍ਹਾਂ ਦੇ ਵਿੱਚੋਂ ਇੱਕ ਵਰਗ ਹੈ ਇੰਜੀਨੀਅਰਿੰਗ ਵਿਸ਼ਿਆਂ ਦੇ ਨਾਲ ਸੰਬੰਧਿਤ ਹੈ, ਜਿਹਦੇ 'ਚ ਮਕੈਨੀਕਲ, ਇਲੈਕਟ੍ਰੀਕਲ ਨਾਲ ਸੰਬੰਧਿਤ, ਇਲੈਕਟ੍ਰੋਨਿਕਸ ਨਾਲ ਸੰਬੰਧਿਤ, ਸਿਵਲ ਨਾਲ ਸੰਬੰਧਿਤ ਆ ਜਾਂਦੇ ਹੈ, ਠੀਕ ਹੈ ਜੀ। ਦੂਸਰਾ ਹੈ ਜਿਹੜਾ ਉਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਵੱਖ ਵੱਖ ਕਿਰਿਆਵਾਂ ਨੇ, ਉਹ ਵਾਲੇ ਵਿਸ਼ੇ ਆ ਜਾਂਦੇ ਨੇ। ਅਤੇ ਤੀਸਰਾ ਜਿਹੜਾ ਹੈ, ਇਸ ਸਮੇਂ ਆਪਾਂ ਨੂੰ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਡਲ ਕੰਮ ਕਰ ਰਿਹਾ ਉਹ ਕੈਪੀਟਲਿਜ਼ਮ ਦਾ ਮਾਡਲ ਹੈ, ਉਤਪਾਦਨ ਅਤੇ ਵਸਤੂਆਂ ਦਾ ਬਣਾ ਕੇ ਵੇਚਿਆ ਜਾਣਾ, ਪ੍ਰੋਡਕਟ ਹੈ ਜਿਹੜਾ ਇਹ ਪ੍ਰਮੁੱਖ ਹੈ, ਸਾਰੀ ਸਾਡੀ ਇਕੋਨਮੀ ਹੈ ਜਿਹੜੀ ਉਹਦੇ ਨਾਲ ਚੱਲਦੀ ਹੈ। ਤਾਂ ਇਹਦੇ ਵਿੱਚ ਅੱਗੇ ਇੱਕ ਸ਼ਬਦ ਕਹਿ ਕੇ ਸਾਰ ਦਿੱਤਾ ਜਾਂਦਾ ਸੀ ਕਮਰਸ। ਹੁਣ ਕਮਰਸ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਪੜਾਵਾਰ ਉਹ ਇੰਨੇ ਫੈਲਾਅ ਉਹਨਾਂ ਦਾ ਹੋ ਚੁੱਕਿਆ ਹੈ ਕਿ ਵੱਖ ਵੱਖ ਗਤੀਵਿਧੀਆਂ ਲਈ ਉਸ ਵਿਸ਼ੇ ਨਾਲ ਸੰਬੰਧਿਤ ਮਾਹਰਾਂ ਦੀ ਲੋੜ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਪ੍ਰੋਡਕਸ਼ਨ ਵਾਲੇ ਮਾਹਰ ਵਿਅਕਤੀ ਸਾਨੂੰ ਚਾਹੀਦੇ ਨੇ, ਸਾਨੂੰ ਉਹ ਕੰਮ ਇਹ ਚਾਹੀਦੇ ਆ ਜਿਨ੍ਹਾਂ ਨੂੰ ਸਿਰਫ ਪੈਕਿੰਗ ਦੀ ਮਹਾਰਤ ਹੋਵੇ,
1: ਬਿਲਕੁਲ,
0: ਸਾਨੂੰ ਮਾਰਕੀਟਿੰਗ ਦੇ ਮਾਹਰ ਚਾਹੀਦੇ ਆ ਜਿਨ੍ਹਾਂ ਦੇ ਕਮਿਊਨੀਕੇਸ਼ਨ ਸਕਿੱਲ ਚੰਗੇ ਹੋਣ, ਸਾਨੂੰ ਫਾਈਨੈਂਸ ਸੈਕਟਰ ਦੇ ਅਜਿਹੇ ਵਿਦਿਆਰਥੀ ਚਾਹੀਦੇ ਆ ਜਿਨ੍ਹਾਂ ਦਾ ਮੈਥ ਚੰਗਾ, ਜੋ ਖਾਤਿਆਂ ਨੂੰ ਵਧੀਆ ਤਰੀਕੇ ਨਾਲ ਰੱਖ ਸਕਦੇ ਆ, ਸਾਨੂੰ ਪੋਸਟ ਪ੍ਰੋਡਕਸ਼ਨ ਔਰ ਪੋਸਟ ਸੈਲਿੰਗ, ਜਦੋਂ ਸੇਲ ਹੋ ਚੁੱਕੀ ਹੈ ਉਸ ਤੋਂ ਬਾਅਦ ਕਸਟਮਰ ਕੇਅਰ ਵਾਲਾ ਇੱਕ ਜਿਹੜਾ ਸੈਟਅਪ ਹੈ ਉਹਦੇ ਲਈ ਮਾਹਰ ਕਾਮਿਆਂ ਦੀ ਲੋੜ ਹੈ। ਤਾਂ ਇਹ ਸਾਰਾ ਜਿਹੜੇ ਨੌਜਵਾਨ ਬੱਚੇ ਇਹਨਾਂ ਗਤੀਵਿਧੀਆਂ 'ਚ ਸ਼ਾਮਿਲ ਹੋਣ, ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ, ਬੇਸਿਕ ਫਾਈਨੈਂਸ਼ੀਅਲ ਸਰਵਿਸਿਜ਼, ਬੈਂਕਿੰਗ, ਇੰਸ਼ੋਰੈਂਸ, ਉਸ ਤੋਂ ਬਾਅਦ ਆਫਿਸ ਮੈਨੇਜਮੈਂਟ। ਹੁਣ ਆਫਿਸ ਮੈਨੇਜਮੈਂਟ ਦੀ ਜੇਕਰ ਅਸੀਂ ਗੱਲ ਕਰੀਏ ਕਿ ਟ੍ਰੇਡ ਹੈ ਮਾਡਰਨ ਆਫਿਸ ਪ੍ਰੈਕਟਿਸ, ਹੁਣ ਤੁਸੀਂ ਦੇਖੋ ਜੇ ਕੋਈ ਬੱਚਾ ਸਿਰਫ ਬਿਜਲੀ ਦੀ ਪੜ੍ਹਾਈ ਕਰ ਰਿਹਾ, ਬਿਜਲੀ ਨਾਲ ਸੰਬੰਧਿਤ ਕਿੱਤਾ ਸਿੱਖ ਰਿਹਾ, ਤਾਂ ਬਿਜਲੀ ਨਾਲ ਸੰਬੰਧਿਤ ਕੰਮ ਹੀ ਕਰ ਸਕੇਗਾ। ਪਰ ਜੇ ਮਾਡਰਨ ਆਫਿਸ ਪ੍ਰੈਕਟਿਸ ਵਿਸ਼ੇ ਨਾਲ ਸੰਬੰਧਿਤ ਪੜ੍ਹਾਈ ਉਹ ਬੱਚਾ ਕਰ ਲੈਂਦਾ, ਹਰੇਕ ਮਹਿਕਮੇ ਦਾ ਇੱਕ ਦਫ਼ਤਰ ਹੁੰਦਾ, ਭਾਵੇਂ ਉਹ ਪੁਲਿਸ ਵਿਭਾਗ ਹੈ ਉੱਥੇ ਵੀ ਦਫ਼ਤਰੀ ਮੁਲਾਜ਼ਮਾਂ ਦੀ ਲੋੜ ਹੈ, ਭਾਵੇਂ ਉਹ ਮੱਛੀ ਪਾਲਣ ਅਤੇ ਪਸ਼ੂ ਪਾਲਣ ਵਿਭਾਗ ਹੈ ਉੱਥੇ ਵੀ ਮੁਲਾਜ਼ਮਾਂ ਦੀ ਲੋੜ ਹੈ, ਭਾਵੇਂ ਏਅਰਪੋਰਟ ਡਿਪਾਰਟਮੈਂਟ ਹੈ ਉੱਥੇ ਵੀ ਦਫ਼ਤਰੀ ਮੁਲਾਜ਼ਮਾਂ ਦੀ ਲੋੜ ਹੈ। ਇਹ ਕਲੈਰੀਕਲ ਕੰਮ ਤੋਂ ਲੈ ਕੇ ਸੁਪਰਡੈਂਟ ਅਤੇ ਉਸ ਤੋਂ ਉੱਪਰ ਵੱਧਦੇ ਹੋਏ ਜੇ ਚੋਣ ਤਾਂ ਅੱਗੇ ਤਰੱਕੀ ਕਰਦੇ ਹੋਏ PCS ਅਫਸਰ ਤੱਕ ਦੀ ਪੋਸਟ ਤੇ ਇਹ ਵਿਦਿਆਰਥੀ ਪਹੁੰਚ ਸਕਦੇ।
1: ਬਹੁਤ ਅੱਛੇ ਸਰ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹਨਾਂ ਕੋਰਸਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਕੀ ਕੋਈ ਫੀਸ ਵੀ ਹੁੰਦੀ ਹੈ, ਅਤੇ ਪ੍ਰੋਸੈਸ ਕੀ ਹੈ, ਕਿਹੜੇ ਸਕੂਲਾਂ ਦੇ ਵਿੱਚ ਕਿਹੜੇ ਕੋਰਸ ਔਫਰ ਕੀਤੇ ਜਾ ਰਹੇ ਹੈ? ਜ਼ਿਲ੍ਹਾ ਬਠਿੰਡੇ ਦੀ ਗੱਲ ਕਰੀਏ ਤਾਂ ਸਾਡੇ ਆਲੇ ਦੁਆਲੇ ਕਿਹੜੇ ਸਕੂਲਾਂ ਦੇ ਵਿੱਚ ਇਹ ਵੋਕੇਸ਼ਨਲ ਕੋਰਸ ਅਤੇ ਗਾਹਾਂ ਉਹਨਾਂ 'ਚ ਕਿਹੜੇ ਸਬਜੈਕਟ ਔਫਰ ਕੀਤੇ ਜਾ ਰਹੇ ਹੈ, ਥੋੜ੍ਹਾ ਇਸ ਬਾਰੇ ਵੀ ਦੱਸ ਦਿਓ, ਅਤੇ ਉਹਨਾਂ ਨੇ ਮਾਪਿਆਂ ਨੇ ਜਦੋਂ ਜਾਣਾ ਹੈਗਾ ਤਾਂ ਪਹੁੰਚ ਕਿੰਨਾ ਤੱਕ ਕਰਨੀ ਹੈ, ਕਿਵੇਂ ਉਹਨਾਂ ਨੇ ਪਹੁੰਚ ਕਰਨੀ ਹੈ?
0: 10ਵੀਂ ਦਾ ਰਿਜ਼ਲਟ ਆਉਣ 'ਚ ਕੁਛ ਹੀ ਦਿਨ ਬਾਕੀ ਨੇ,
1: ਆਪਾਂ ਆਫਟਰ ਰਿਜ਼ਲਟ ਹੀ ਬ੍ਰੌਡਕਾਸਟ ਕਰਾਂਗੇ। ਆ ਗਿਆ
0: ਜੀ, ਤਾਂ ਜਿਹੜੇ ਮਾਪੇ ਨੇ ਉਹ ਆਪਣੇ ਬੱਚੇ ਦੇ ਨਾਲ ਸੰਬੰਧਿਤ ਡਾਕੂਮੈਂਟ ਲੈ ਕੇ ਜਦੋਂ ਸਕੂਲ ਜਾਂਦੇ ਨੇ ਤਾਂ ਉਹਨਾਂ ਨੇ ਤਕਰੀਬਨ ਸਾਰੇ ਹੀ ਸਕੂਲਾਂ ਦੇ ਵਿੱਚ ਆਰਟਸ ਦੀ ਪੜ੍ਹਾਈ ਤਾਂ ਹੁੰਦੀ ਹੈ, ਪਰ ਵੋਕੇਸ਼ਨਲ ਦੇ ਵਿਸ਼ੇ ਸਾਰੇ ਸਕੂਲਾਂ ਦੇ ਵਿੱਚ ਨਹੀਂ ਹਨ।
1: ਠੀਕ ਹੈ,
0: ਤਾਂ ਇਹ ਤੁਸੀਂ ਇਹ ਮੰਨ ਕੇ ਚੱਲੋ ਕਿ 5 ਪਿੰਡਾਂ ਦਾ ਜੇਕਰ ਆਪਾਂ ਕਲਸਟਰ ਮੰਨ ਕੇ ਚੱਲੀਏ ਤਾਂ ਉੱਥੇ ਕਿਸੇ ਇੱਕ ਸਕੂਲ, ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੋਕੇਸ਼ਨਲ ਵਿੱਦਿਆ ਦੇ ਵਿਸ਼ੇ ਨੇ ਜਿਹੜੇ ਉਹ ਜ਼ਰੂਰ ਉਪਲਬਧ ਹੋਣਗੇ। ਉੱਥੇ 1 ਤੋਂ ਵੱਧ ਟ੍ਰੇਡਾਂ ਵੀ ਚੱਲ ਰਹੀਆਂ ਹੋ ਸਕਦੀਆਂ, ਮਸਲਨ ਹਾਰਟੀਕਲਚਰ ਵਿਸ਼ੇ ਪੜ੍ਹਾਏ ਜਾ ਰਹੇ ਹੋ ਸਕਦੇ ਆ, ਉੱਥੇ ਸਿਵਲ ਦੇ ਵਿਸ਼ਿਆਂ ਦੀ ਪੜ੍ਹਾਈ, ਆਟੋਮੋਬਾਈਲ ਦੇ ਵਿਸ਼ਿਆਂ ਦੀ ਪੜ੍ਹਾਈ ਹੋ ਸਕਦੀ।

0: ਦੀ ਹੈ, ਮਾਡਰਨ ਆਫਿਸ ਪ੍ਰੈਕਟਿਸ ਦੀ ਪੜ੍ਹਾਈ ਹੋ ਸਕਦੀ ਹੈ, ਬੇਸਿਕ ਫਾਈਨੈਂਸ਼ੀਅਲ ਸਰਵਿਸਿਜ਼ ਦੀ ਪੜ੍ਹਾਈ ਹੋ ਸਕਦੀ ਹੈ। ਤਾਂ ਵੱਖ ਵੱਖ ਸਕੂਲਾਂ ਦੇ ਵਿੱਚ ਇਹ ਟ੍ਰੇਡਾਂ ਵੱਖ ਵੱਖ ਵੰਡੀਆਂ ਗਈਆਂ ਨੇ,
1: ਕੁਝ ਨਾਂ ਵੀ ਲੈ ਸਕਦੇ।
0: ਹਾਂਜੀ, ਮੈਂ ਦੱਸ ਦਿੰਦਾ, ਜਿਵੇਂ ਕਿ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਮਾਲ ਰੋਡ 'ਤੇ ਸ਼ਹੀਦ ਮੇਜਰ ਸੰਦੀਪ ਸਿੰਘ ਗੌਰਮੈਂਟ ਗਰਲਜ਼ ਸਕੂਲ ਹੈ, ਮਾਫ ਕਰਨਾ, ਸ਼ਹੀਦ ਮੇਜਰ ਰਵੀਇੰਦਰ ਸਿੰਘ ਸਕੂਲ ਹੈ, ਗੌਰਮੈਂਟ ਗਰਲਜ਼ ਸਕੂਲ ਹੈ, ਇਸ ਦੇ ਵਿੱਚ ਤਿੰਨ ਵੱਖ ਵੱਖ ਟ੍ਰੇਡਾਂ ਵੋਕੇਸ਼ਨਲ ਦੀਆਂ ਉਪਲਬਧ ਨੇ। ਪਰਸ਼ੁਰਾਮ ਨਗਰ ਸਕੂਲ, ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ਼ੁਰਾਮ ਨਗਰ, ਉੱਥੇ ਵੋਕੇਸ਼ਨਲ ਦੀਆਂ ਟ੍ਰੇਡਸ ਨੇ ਜਿਹੜੀਆਂ ਉਪਲਬਧ ਨੇ। ਜੇਕਰ ਅਸੀਂ ਗੱਲ ਕਰੀਏ ਦਿਓਣ ਪਿੰਡ ਵਿਖੇ, ਉੱਥੇ ਇਹ ਉਪਲਬਧ ਨੇ। ਉਸ ਤੋਂ ਬਾਅਦ ਬੰਗੀ ਖੇਤਰ ਦੇ ਵਿੱਚ ਸਾਡੀਆਂ ਟ੍ਰੇਡਸ ਉਪਲਬਧ ਨੇ। ਜੇ ਮੈਂ ਦੂਰੀ ਦੇ ਹਿਸਾਬ ਨਾਲ ਗੱਲ ਕਰਾਂ ਤਾਂ ਤਕਰੀਬਨ ਹਰ 10 ਕਿਲੋਮੀਟਰ ਦੇ ਵਿੱਚ ਤੁਹਾਨੂੰ ਇਹ ਵਿਸ਼ੇ ਉਪਲਬਧ ਹੋਣਗੇ। ਔਰ ਜਿਹੜੇ ਮਾਪੇ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਸਸਤੀ, ਘੱਟ ਫੀਸਾਂ ਵਾਲੀ, ਘੱਟ ਟਿਊਸ਼ਨ ਵਾਲੀ ਪੜ੍ਹਾਈ ਕਰਕੇ ਜਲਦੀ ਨੌਕਰੀ ਵਾਲੇ ਪਾਸੇ ਆਵੇ, ਉਹਨਾਂ ਨੂੰ ਜ਼ਰੂਰ ਇਸ ਵਿਸ਼ੇ ਦੀ ਚੋਣ ਕਰਨੀ ਚਾਹੀਦੀ ਹੈ। ਖਾਸ ਤੌਰ 'ਤੇ ਉਹ ਪ੍ਰਤਿਭਾਸ਼ਾਲੀ ਬੱਚੇ ਜਿਨ੍ਹਾਂ ਦੇ ਮਾਪੇ ਬਹੁਤੀਆਂ ਮਹਿੰਗੀਆਂ ਫੀਸਾਂ ਦਾ ਭਾਰ ਨਹੀਂ ਝੱਲ ਸਕਦੇ, ਅਤੇ ਜਿਨ੍ਹਾਂ ਨੂੰ ਇੰਝ ਲੱਗਦਾ ਕਿ ਅਸੀਂ ਕੋਈ ਅਗਲੇ 10 ਸਾਲ 12 ਸਾਲ ਪੜ੍ਹਾਈ ਆਪਣੇ ਬੱਚੇ ਦੀ ਜਾਰੀ ਨਹੀਂ ਰੱਖ ਸਕਦੇ, ਅਤੇ ਸਾਡੀ ਲੋੜ ਇਸ ਤਰ੍ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਬੱਚਾ ਜਲਦੀ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਕਿਸੇ ਖੇਤਰ ਦੇ ਵਿੱਚ ਨੌਕਰੀ 'ਤੇ ਲੱਗੇ, ਅਤੇ ਉਸ ਤੋਂ ਬਾਅਦ ਆਪਣੇ ਪੈਰਾਂ ਸਿਰ ਖੜ੍ਹਾ ਹੋਵੇ, ਕਮਾਵੇ। ਉਹਨਾਂ ਨੂੰ ਇਹਨਾਂ ਵਿਸ਼ਿਆਂ ਦੀ ਚੋਣ ਜ਼ਰੂਰ ਕਰਨੀ ਚਾਹੀਦੀ ਹੈ। ਦਾਖਲੇ ਦਾ ਬੜਾ ਸਧਾਰਨ ਜਿਹਾ ਇਹਦਾ ਤਰੀਕਾ, ਸਧਾਰਨ ਫਾਰਮ ਹੈ, ਜਿਸ ਦੇ ਵਿੱਚ ਬੱਚੇ ਅਤੇ ਉਸਦੇ ਮਾਪਿਆਂ ਦੇ ਨਾਮ, ਆਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ ਹੈ, ਤਿੰਨ ਫੋਟੋਆਂ ਲੈ ਕੇ ਜਾਣੀਆਂ। ਪ੍ਰਤੀ ਮਹੀਨਾ ਫੀਸ ਸਾਰੇ ਹੀ ਵੋਕੇਸ਼ਨਲ ਕੋਰਸ ਜਿੰਨਿਆਂ ਦੀ ਮੈਂ ਗੱਲ ਕੀਤੀ ਹੁਣ ਤੱਕ, ਕੇਵਲ 73 ਰੁਪਏ ਪ੍ਰਤੀ ਮਹੀਨਾ ਕੋਰਸ ਹੈ ਇਹਨਾਂ ਦੀ, ਜੋ ਕਿ ਬਹੁਤ ਥੋੜ੍ਹੀ ਹੈ, ਅਤੇ ਕੋਈ ਵੀ ਇਸ ਨੂੰ ਅਫੋਰਡ ਕਰ ਸਕਦਾ, ਹਰ ਕੋਈ ਇਸ ਨੂੰ ਦੇ ਸਕਦਾ। ਬੱਚਿਆਂ ਲਈ ਇਹ ਸੁਨਹਿਰਾ ਮੌਕਾ ਇਸ ਕਰਕੇ ਵੀ ਹੈ ਕਿਉਂਕਿ ਇਹ ਤੁਹਾਨੂੰ ਇੱਕ ਸ਼ਾਰਟਕੱਟ ਰੂਟ ਦਿੰਦਾ।
1: ਠੀਕ ਹੈ।
0: ਜੇਕਰ ਅਸੀਂ ਵੱਡੀਆਂ ਸ਼ਹਿਰੀ ਖੇਤਰ ਦੀਆਂ ਪੜ੍ਹਾਈਆਂ ਦੇ ਮੁਕਾਬਲੇ ਦੇਖੀਏ ਤਾਂ ਇਹ 2 ਸਾਲਾਂ ਦੀ ਪੜ੍ਹਾਈ ਕਰਨ ਉਪਰੰਤ ਬੱਚਾ ITI ਤੇ ਪੋਲੀਟੈਕਨਿਕ ਦੇ ਬਰਾਬਰ ਦੀ ਯੋਗਤਾ ਰੱਖਣ ਲੱਗ ਜਾਂਦਾ, ਔਰ ਜਿਹੜੇ ਇੰਜੀਨੀਅਰਿੰਗ ਕੋਰਸ ਹੈ ਉਹ ਵਾਲਾ ਬੱਚਾ ਡਿਪਲੋਮੇ ਦੇ ਸਿੱਧੇ ਸੈਕਿੰਡ ਈਅਰ ਦੇ ਵਿੱਚ ਐਂਟਰੀ ਲੈ ਸਕਦਾ,
1: ਲਿਟਰਲ ਐਂਟਰੀ ਦੀ ਸੁਵਿਧਾ।
0: ਔਰ ਜਦੋਂ ਉਹਨੇ ਯੂਨੀਵਰਸਿਟੀ ਜਾਂ ਕਾਲਜ ਜਾਣਾ, ਜੇ ਉਹਦਾ ਪਸੰਦੀਦਾ ਕਾਲਜ ਹੈ ਜਿੱਥੇ ਲੱਗਦਾ ਕਿ ਪਰਸੈਂਟੇਜ ਦਾ ਥੋੜ੍ਹਾ ਰਹਿੰਦਾ, ਤਾਂ ਇਹਨਾਂ ਵਿਸ਼ਿਆਂ ਦੇ ਵਿੱਚ ਅਸੀਂ ਦੇਖਿਆ ਕਿ ਬੱਚਿਆਂ ਦੀ ਜਿਹੜੀ ਨੰਬਰ ਪ੍ਰਾਪਤ ਕਰਨ ਦੀ ਯੋਗਤਾ ਹੈ ਬਹੁਤ ਬਹੁਤ ਵਧੀਆ ਰਿਜ਼ਲਟ ਪਿਛਲੇ ਸਾਲਾਂ ਦੇ ਦੌਰਾਨ ਸਾਡੇ ਕੋਲ ਪੜ੍ਹਨ ਵਾਲੇ ਬੱਚਿਆਂ ਨੇ 94-95% ਨੰਬਰ ਫੀਸਦ ਜਿਹੜੇ ਹੈ ਉਹ 12ਵੀਂ ਦੇ ਵਿੱਚੋਂ ਲਏ ਨੇ, ਅਤੇ ਕਈ ਸਕੂਲਾਂ ਦੇ ਵਿੱਚ ਇਸ ਤੋਂ ਵੀ ਵੱਧ। ਤਾਂ ਅਜਿਹੇ ਬੱਚਿਆਂ ਦੀ ਜਿਹੜੀ ਪਲੇਸਮੈਂਟ ਹੈ ਅੱਗੇ ਜਾਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਦਾਖਲਾ ਉਹ ਵੀ ਬੜਾ ਆਸਾਨੀ ਨਾਲ ਹੋ ਜੀ।
1: ਬਹੁਤ ਅੱਛੇ, ਪਲੇਸਮੈਂਟ ਦੀ ਸੁਵਿਧਾ ਵੀ ਇਹਨਾਂ ਸਕੂਲਾਂ ਨੇ ਅਰੇਂਜ ਕੀਤੀ ਹੋਈ ਹੈ, ਬਹੁਤ ਚੰਗੀ ਗੱਲ ਹੈ। ਅਸੀਂ ਸਰ ਇਹ ਜਾਣਨਾ ਚਾਹੁੰਦੇ ਹਾਂ ਕਿ ਇਹ ਪੜ੍ਹਾਈ ਜਿਹੜੀ ਹੈ ਕਿਹੜੇ ਮਾਧਿਅਮ ਦੇ ਵਿੱਚ ਕਰਵਾਈ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇਹ ਸੋਚਣਗੇ ਕਿ ਅੰਗਰੇਜ਼ੀ ਮੀਡੀਅਮ ਦੇ ਵਿੱਚ ਕਰਵਾਈ ਜਾਏਗੀ, ਨਹੀਂ ਪੜ੍ਹਿਆ ਜਾਵੇਗਾ। ਅਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹਨਾਂ ਪੜ੍ਹਾਈਆਂ ਦੇ ਵਿੱਚ ਤੁਸੀਂ ਸਾਨੂੰ ਦੱਸੋ ਇਹਨਾਂ ਕੋਰਸਾਂ 'ਚ ਕਿੰਨਾ ਕੁ ਥਿਓਰੈਟੀਕਲ ਪੜ੍ਹਨਾ ਪੈਂਦਾ ਹੈ ਅਤੇ ਕਿੰਨਾ ਕੁ ਪ੍ਰੈਕਟੀਕਲ ਹੁੰਦਾ। ਤੁਸੀਂ ਵੈਸੇ ਨੰਬਰਾਂ ਦੀ ਗੱਲ ਆਖ ਹੀ ਦਿੱਤੀ ਹੈ ਵੀ ਨੰਬਰ ਬਹੁਤ ਆਉਂਦੇ ਆ ਇਹਦੇ 'ਚ, ਪਰ ਫਿਰ ਵੀ ਸਾਨੂੰ ਇਹ 2 ਗੱਲਾਂ ਦੱਸ ਦਿਓ, ਇੱਕ ਤਾਂ ਥਿਓਰੈਟੀਕਲ ਅਤੇ ਪ੍ਰੈਕਟੀਕਲ ਪੋਰਸ਼ਨ ਕਿੰਨਾ, ਅਤੇ ਸਬਜੈਕਟ ਯਾਨੀ ਕਿ ਇਹਦਾ ਮਾਧਿਅਮ ਕਿਹੜੀ ਭਾਸ਼ਾ 'ਚ ਪੜ੍ਹੇ ਜਾਣਗੇ।
0: ਆਕਾਸ਼ਵਾਣੀ ਬਠਿੰਡਾ ਦੇ ਮਾਧਿਅਮ ਰਾਹੀਂ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਦੇ ਸਾਰੇ ਸਕੂਲਾਂ ਦੇ ਵਿੱਚ ਪੜ੍ਹਾਏ ਜਾ ਰਹੇ ਵੋਕੇਸ਼ਨਲ ਵਿਸ਼ੇ, ਭਾਵੇਂ ਉਹ ਕਿਸੇ ਵੀ ਸਟਰੀਮ ਨਾਲ ਸੰਬੰਧਿਤ ਨੇ, ਸਾਰੇ ਦੇ ਸਾਰੇ ਵਿਸ਼ਿਆਂ ਦੀ ਪੜ੍ਹਾਈ ਹੈ ਜਿਹੜੀ ਉਹ ਪੰਜਾਬੀ ਭਾਸ਼ਾ ਦੇ ਵਿੱਚ ਕਰਾਈ ਜਾ ਰਹੀ ਹੈ, ਔਰ ਬਹੁਤ ਸੌਖੇ ਅਤੇ ਸਧਾਰਨ ਉਹਨਾਂ ਦੇ ਸਿਲੇਬਸ ਨੇ। ਜਿਹੜੀ ਤੁਸੀਂ ਅੰਕ ਵੰਡ ਦੀ ਗੱਲ ਕੀਤੀ ਹੈ ਤਾਂ 70% ਤੁਸੀਂ ਮੰਨ ਕੇ ਚੱਲੋ ਅੰਕ ਨੇ ਜਿਹੜੇ ਉਹ ਪ੍ਰੈਕਟੀਕਲ ਖੇਤਰ ਦੇ ਨੇ, ਔਰ 30% ਅੰਕ ਨੇ ਜਿਹੜੇ ਉਹ ਜਿਹੜੇ ਨੇ ਥਿਊਰੀ ਦੇ ਨੇ। ਤਾਂ ਵਿਦਿਆਰਥੀਆਂ ਲਈ ਮੰਨ ਲਓ ਜੇ ਕੋਈ ਬੱਚਾ 12ਵੀਂ ਦੇ ਪੇਪਰ ਦੇ ਵਿੱਚ ਬੈਠਦਾ ਤਾਂ 30 ਨੰਬਰਾਂ ਦੇ ਪੇਪਰ 'ਚੋਂ ਉਹਨੂੰ ਅੰਕ ਲੈਣੇ ਬੜੇ ਸੌਖੇ ਹੁੰਦੇ।
1: ਬਿਲਕੁਲ ਜੀ,
0: ਤਾਂ ਇਹ ਇੱਕ ਬੜਾ ਬੱਚੇ ਲਈ ਵਧੀਆ ਸਕੋਪ ਹੋ ਜਾਂਦਾ ਕਿ ਉਸ ਨੂੰ ਬਹੁਤ ਜ਼ਿਆਦਾ

0: ਵੱਡੇ ਸਿਲੇਬਸ ਯਾਦ ਰੱਖਣ ਦੀ ਲੋੜ ਨਹੀਂ
1: ਪੈਂਦੀ,
0: ਜ਼ਿਆਦਾ ਧਿਆਨ ਹੈ ਜਿਹੜਾ ਉਹ ਹੈਂਡਸ ਔਨ ਟ੍ਰੇਨਿੰਗ, ਪ੍ਰੈਕਟੀਕਲ ਤਜਰਬੇ ਅਤੇ ਹੱਥੀਂ ਕੰਮ ਕਰਕੇ ਜਿਹੜੀ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਉਸ ਦੇ ਉੱਪਰ ਇਹ ਜ਼ਿਆਦਾ ਰਹਿੰਦਾ। ਤਾਂ ਮੇਰੀ ਯੁਵਾਣੀ ਦੇ ਸਾਰੇ ਹੀ ਸਰੋਤਿਆਂ ਨੂੰ ਬੇਨਤੀ ਹੈ ਕਿ ਅਸੀਂ ਬਦਲਾਅ ਦੇ ਦੌਰ 'ਚੋਂ ਗੁਜ਼ਰ ਰਹੇ ਹਾਂ, ਥਿਓਰੀ ਵਾਲੀਆਂ ਪੜ੍ਹਾਈਆਂ ਦਾ ਸਮਾਂ ਹੁਣ ਬਹੁਤਾ ਨਹੀਂ ਰਹਿ ਗਿਆ, ਤਕਨੀਕੀ ਸਿੱਖਿਆ ਅਤੇ ਹੱਥੀਂ ਹੁਨਰ ਜਿਸ ਬੱਚੇ ਦੇ ਕੋਲ ਹੋਏਗਾ ਉਸ ਨੂੰ ਰੁਜ਼ਗਾਰ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਵੋਕੇਸ਼ਨਲ ਵਿਸ਼ੇ ਪੰਜਾਬ ਦੇ ਸਕੂਲਾਂ ਦੇ ਵਿੱਚ ਤੁਹਾਡੇ ਲਈ ਇੰਤਜ਼ਾਰ ਕਰ ਰਹੇ
2: ਸਰ। ਇੱਕ ਹੋਰ ਸਵਾਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਵਿਸ਼ੇ 12ਵੀਂ ਦੇ ਵਿੱਚ ਪੜ੍ਹ ਕੇ ਜੇ ਕੋਈ ਬੱਚਾ ਫਿਰ ਦੁਬਾਰਾ ਆਰਟਸ, ਕਾਮਰਸ ਜਾਂ BSc ਵੱਲ ਜਾਣਾ ਚਾਹੁੰਦਾ ਤਾਂ ਕੀ ਉਹ ਜਾ ਸਕਦਾ ਜੀ?
0: ਜੀ, ਜਦੋਂ ਬੱਚੇ ਨੇ 11ਵੀਂ ਅਤੇ 12ਵੀਂ ਵੋਕੇਸ਼ਨਲ ਦੇ ਕਿਸੇ ਵੀ ਸਟਰੀਮ 'ਚ ਕਰ ਲਈ, ਉਸ ਤੋਂ ਬਾਅਦ ਜੇਕਰ ਬੱਚੇ ਦੀ ਇੱਛਾ ਹੈ ਤਾਂ BA ਕਰ ਸਕਦਾ, BCOM ਕਰ ਸਕਦਾ, BBA ਕਰ ਸਕਦਾ, BCA ਕਰ ਸਕਦਾ, ਕਿਸੇ ਵੀ ਸਟਰੀਮ ਦੀ ਉਹ ਗ੍ਰੈਜੂਏਸ਼ਨ ਕਰ ਸਕਦਾ। ਪਰ ਇਸ ਬੱਚੇ ਕੋਲ ਇਹ ਵੀ ਆਪਸ਼ਨ ਰਹਿੰਦੀ ਹੈ ਕਿ BWOC ਜਿਹੜਾ ਬੈਚਲਰ ਆਫ ਵੋਕੇਸ਼ਨਲ, ਜਿਹੜਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਔਰ ਬਹੁਤ ਸਾਰੇ ਕਾਲਜਿਸ ਨੇ ਸ਼ੁਰੂ ਕੀਤਾ, ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਵੀ ਇਸ ਦੀ ਪੜ੍ਹਾਈ ਹੁਣ ਵੱਡੇ ਪੱਧਰ 'ਤੇ ਅੱਗੇ ਸ਼ੁਰੂ ਹੋ ਰਹੀ ਹੈ। ਤਾਂ ਬੈਚਲਰ ਆਫ ਵੋਕੇਸ਼ਨਲ ਦੇ ਜਿਹੜੇ ਵਿਸ਼ਾ ਚੋਣ ਹੈ ਗ੍ਰੈਜੂਏਸ਼ਨ ਦੀ, ਉਹਦੇ ਵਿੱਚ ਇਹ ਬੱਚਿਆਂ ਨੂੰ ਬਹੁਤ ਸੁਖਾਲਾ ਦਾਖਲਾ ਮਿਲਦਾ ਔਰ ਇਹਨਾਂ ਨੂੰ ਉੱਥੇ ਜਾ ਕੇ ਪੜ੍ਹਾਈ ਕਰਨ ਦੇ ਵਿੱਚ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ। ਇੰਡਸਟਰੀ ਨਾਲ ਜੁੜੇ ਹੋਏ ਨੇ, ਜਦੋਂ ਹੀ ਪਾਸ ਆਊਟ ਹੁੰਦੇ ਨੇ, ਵੈਸੇ ਤਾਂ ਇਹਨਾਂ ਦਾ ਆਖਰੀ ਸਾਲ ਜਿਹੜਾ ਹੁੰਦਾ ਸਾਡੇ, ਅਸੀਂ ਕਈ ਵਾਰੀ ਦੇਖਦੇ ਹਾਂ ਅਸੀਂ 12ਵੀਂ ਦੇ ਦੌਰਾਨ 21 ਦਿਨਾਂ ਦੀ ਟ੍ਰੇਨਿੰਗ 12ਵੀਂ ਦੇ ਪੇਪਰਾਂ ਤੋਂ ਤੁਰੰਤ ਬਾਅਦ ਬੱਚਿਆਂ ਨੂੰ ਭੇਜਦੇ ਹਾਂ। ਸਾਡੇ ਕਈ ਸਾਰੇ ਬੱਚੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਜਿੱਥੇ ਟ੍ਰੇਨਿੰਗ ਲਈ ਭੇਜੀਦਾ ਉੱਥੋਂ ਸਾਨੂੰ ਸੁਨੇਹਾ ਆ ਜਾਂਦਾ ਕਿ ਇਸ ਬੱਚੇ ਨੂੰ ਅਸੀਂ ਰੁਜ਼ਗਾਰ ਦੇਣ ਲਈ ਤਿਆਰ ਹਾਂ। ਇਹ ਮੈਂ 12ਵੀਂ ਦੇ ਪੱਧਰ ਦੀ ਗੱਲ ਕਰ ਰਿਹਾ, ਅਤੇ ਜੇਕਰ ਇਹ ਬੱਚੇ ਬੈਚਲਰ ਆਫ ਵੋਕੇਸ਼ਨਲ ਗ੍ਰੈਜੂਏਸ਼ਨ 'ਚ ਕਰ ਲੈਣਗੇ ਤਾਂ ਉੱਥੇ ਤਾਂ ਇਹਨਾਂ ਦਾ ਰੁਜ਼ਗਾਰ ਹੈ ਜਿਹੜਾ ਉਹ ਬਹੁਤ ਬਿਹਤਰ ਸੰਭਾਵਨਾਵਾਂ ਬਣਦੀਆਂ।
2: ਬਹੁਤ ਅੱਛੇ। ਕੀ ਸਰ ਤੁਸੀਂ ਸਾਨੂੰ ਕੋਈ ਹੈਲਪਲਾਈਨ ਨੰਬਰ ਜਾਂ ਕੋਈ ਹੋਰ ਸੰਪਰਕ ਨੰਬਰ ਵੀ ਦੇ ਸਕਦੇ ਹੋ ਜਿਸ ਬਾਰੇ ਜਿੱਥੇ ਕਿ ਹੋਰ ਜ਼ਿਆਦਾ ਜਾਣਕਾਰੀ ਮਾਪੇ ਜਾਂ ਬੱਚੇ ਹਾਸਲ ਕਰ ਸਕਦੇ ਨੇ?
0: ਵਿਦਿਆਰਥੀ ਜਦੋਂ ਵੀ 10ਵੀਂ ਤੋਂ ਬਾਅਦ ਦਾਖਲਾ ਲੈਣ, ਮੇਰੀ ਉਹਨਾਂ ਨੂੰ ਇਹ ਸਲਾਹ ਹੈ, ਬੱਚਿਓ 3 ਦਿਨ ਤੁਸੀਂ ਆਰਟਸ ਦੀ ਕਲਾਸ ਲਾਓ, 3 ਦਿਨ ਤੁਸੀਂ ਸਾਇੰਸ ਦੀ ਕਲਾਸ ਲਾਓ, 3 ਦਿਨ ਤੁਸੀਂ ਵੋਕੇਸ਼ਨਲ ਦੀ ਕਲਾਸ ਲਾਓ, ਤੁਸੀਂ ਸਾਇੰਸ ਦੀਆਂ ਕਿਤਾਬਾਂ ਪੜ੍ਹੋ, ਤੁਸੀਂ ਆਰਟਸ ਦੀਆਂ ਕਿਤਾਬਾਂ ਦੇਖੋ ਅਤੇ ਤੁਸੀਂ ਵੋਕੇਸ਼ਨਲ ਦੀਆਂ ਕਿਤਾਬਾਂ ਦੇਖੋ, ਪਿਛਲੇ ਸਾਲਾਂ ਦੇ ਰਿਜ਼ਲਟ ਨਾਲ ਤੁਲਨਾ ਕਰੋ ਅਤੇ ਜਿਹੜੇ ਵੋਕੇਸ਼ਨਲ ਅਧਿਆਪਕ ਤੁਹਾਡੇ ਮੌਜੂਦ ਨੇ ਉਹਨਾਂ ਕੋਲੋਂ ਤੁਸੀਂ, ਜਿਹੜਾ ਵੀ ਨੇੜਲਾ ਸਕੂਲ ਹੈ ਉੱਥੇ ਜਿਹੜੇ ਵੋਕੇਸ਼ਨਲ ਦੇ ਅਧਿਆਪਕ ਨੇ ਉਹਨਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। 1 ਵਾਰ 2 ਵਾਰ ਜਾਂ ਕਿੰਨੀ ਵਾਰ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਲੋੜ ਪੈਣ 'ਤੇ ਆਕਾਸ਼ਵਾਣੀ ਬਠਿੰਡਾ ਦੇ ਮਾਧਿਅਮ ਰਾਹੀਂ ਅਸੀਂ ਫਿਰ ਤੋਂ ਤੁਹਾਡੇ ਸਵਾਲਾਂ ਦੇ ਜਾਂ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਜੇਕਰ ਕੁਐਰੀ ਆਉਂਦੀ ਹੈ ਤਾਂ ਉਹਦੇ ਜਵਾਬ ਦੇਣ ਲਈ ਅਸੀਂ ਹਾਜ਼ਰ ਹੋਵਾਂ
2: ਜੀ। ਸੋ ਸਾਨੂੰ ਜਾਣਕਾਰੀ ਦੇ ਰਹੇ ਸੀ 10ਵੀਂ ਤੋਂ ਬਾਅਦ ਵੋਕੇਸ਼ਨਲ ਟ੍ਰੇਡ ਦੇ ਵਿੱਚ ਪੜ੍ਹਾਏ ਜਾਣ ਵਾਲੇ ਸਬਜੈਕਟਾਂ ਬਾਰੇ ਅਤੇ ਇਸ ਦੇ ਸਕੋਪ ਬਾਰੇ, ਯਾਨੀ ਕਿ ਇਸ ਦੇ ਪ੍ਰਸਾਰ ਅਤੇ ਕਿੱਥੇ ਕਿੱਥੇ ਇਹ ਸਬਜੈਕਟ ਸਾਡੇ ਕੰਮ ਆ ਸਕਦੇ ਨੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਉਣ ਤੋਂ ਵੋਕੇਸ਼ਨਲ ਲੈਕਚਰਰ ਸਰਦਾਰ ਗੁਰਦੀਪ ਸਿੰਘ ਮਾਨ ਜੀ, ਲੈਕਚਰਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਆਕਾਸ਼ਵਾਣੀ ਬਠਿੰਡਾ ਦਾ ਰਜੌਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਮੰਚ ਦਿੱਤਾ ਅਤੇ ਬੱਚਿਆਂ ਤੱਕ ਇਹ ਕੀਮਤੀ ਜਾਣਕਾਰੀ ਪਹੁੰਚੀ। ਸ਼ੁਕਰੀਆ ਜੀ।
3: ਯੁਵਾ ਸਾਥੀਓ, ਹੁਣੇ ਤੁਸੀਂ ਸੁਣ ਰਹੇ ਸੀ 10ਵੀਂ ਤੋਂ ਬਾਅਦ ਵੋਕੇਸ਼ਨਲ ਟ੍ਰੇਡ ਨਾਲ ਸੰਬੰਧਿਤ ਨੌਕਰੀਆਂ ਅਤੇ ਪੜ੍ਹਾਈ ਦੇ ਮੌਕੇ, ਇਸ ਬਾਰੇ ਜਾਣਕਾਰੀ ਦੇ ਰਹੇ ਸਨ ਲੈਕਚਰਾਰ ਗੁਰਦੀਪ ਸਿੰਘ ਮਾਨ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਜਨਾਬ ਮਨਦੀਪ ਰਾਜੋਰਾ। ਯੁਵਾ ਸਾਥੀਓ, ਤੇ ਲਓ ਹੁਣ ਸੁਣੋ ਬੀਤੇ ਦਿਨੇ ਨੀਟ ਦੇ ਕੈਂਸਲ ਹੋਏ ਪੇਪਰ ਬਾਰੇ ਜਾਣਕਾਰੀ। ਇਸ ਸਬੰਧੀ ਜਾਣਕਾਰੀ ਦੇ ਰਹੇ ਨੇ ਮੈਡਮ ਪਿੰਕੀ ਸ਼ਿਵਰਮਨੀ ਅਤੇ ਮੁਲਾਕਾਤੀ ਨੇ ਜਨਾਬ ਮਨਦੀਪ ਰਾਜੋਰਾ।
4: ਨਮਸਕਾਰ। ਨੌਜਵਾਨ ਸਾਥੀ ਨੀਟ ਦੀ ਪ੍ਰੀਖਿਆ ਦੇ ਕੇ ਡਾਕਟਰ ਬਣਨ ਦਾ ਆਪਣਾ ਸੁਪਨਾ ਬਹੁਤ ਲੰਮੇ ਚਿਰ ਤੋਂ ਵੇਖਦੇ ਨੇ ਅਤੇ ਇਸ ਦੇ ਲਈ ਤਿਆਰੀ ਵੀ ਉਹ ਬਹੁਤ ਲੰਮੀ ਕਰਦੇ ਨੇ। ਪਰ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਸੁਣਦੇ ਹਾਂ ਕਿ ਇਹ ਪ੍ਰੀਖਿਆ ਕੈਂਸਲ ਹੋ ਗਈ ਜਾਂ ਇਸ ਪ੍ਰੀਖਿਆ ਦਾ ਪਰਚਾ ਲੀਕ ਹੋ ਗਿਆ ਤਾਂ ਬਹੁਤ ਜ਼ਿਆਦਾ ਨਮੋਸ਼ੀ ਹੁੰਦੀ ਹੈ। ਜੋ ਨੌਜਵਾਨ ਸਾਥੀ ਨੇ ਉਹ ਡੀਮੋਟੀਵੇਟ ਹੁੰਦੇ ਨੇ, ਉਹਨਾਂ ਦੇ ਉਤਸ਼ਾਹ ਦੇ ਵਿੱਚ ਕਮੀ ਆਉਂਦੀ ਹੈ। 2024 ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ, ਭਾਵੇਂ ਕਿ ਕੁਝ ਵਿਦਿਆਰਥੀਆਂ ਨੂੰ ਕੁਝ ਗ੍ਰੇਸ ਮਾਰਕ ਵੀ ਦਿੱਤੇ ਗਏ ਅਤੇ ਕੁਝ ਜਿਹੜੇ ਇਸ ਤਰ੍ਹਾਂ ਦੀਆਂ ਥਾਵਾਂ ਤੇ ਲੀਕ ਹੋਏ ਪਰਚੇ ਉਹ ਕੈਂਸਲ ਵੀ ਕੀਤੇ ਗਏ। ਇਹ ਪ੍ਰੀਖਿਆ ਕੁਝ ਥਾਵਾਂ ਦੇ ਉੱਤੇ ਦੁਬਾਰੇ ਵੀ ਲਈ ਗਈ, ਪਰ ਹੁਣ ਸਾਲ 2026 ਦੇ ਵਿੱਚ ਫੇਰ ਦੁਬਾਰਾ ਇੰਨੀ ਜਲਦੀ ਦੁਬਾਰਾ ਅਜਿਹਾ ਹੋਣਾ ਬੜਾ ਮੰਦਭਾਗਾ ਹੈ, ਜਿਸ ਦੀ ਕਿ CBI ਜਾਂਚ ਵੀ ਕੇਂਦਰ

ਸਰਕਾਰ ਨੇ ਬਿਠਾ ਦਿੱਤੀ ਹੈ ਅਤੇ NTA ਜੋ ਇਹ ਏਜੰਸੀ ਇਹ ਪੇਪਰ ਲੈਂਦੀ ਹੈ, ਨੈਸ਼ਨਲ ਟੈਸਟਿੰਗ ਏਜੰਸੀ ਹੁਣ ਇਸ ਦੇ ਵਿੱਚ ਪੂਰਾ ਸਹਿਯੋਗ CBI ਨੂੰ ਦੇਵੇਗੀ। ਪਰ ਨੌਜਵਾਨ ਸਾਥੀ ਜੋ ਲੰਮੇ ਸਮੇਂ ਤੋਂ ਤਿਆਰੀ ਕਰਦੇ ਨੇ ਉਹਨਾਂ ਲਈ ਇਹ ਬੜਾ ਮੰਦਭਾਗਾ ਹੈ। ਅਸੀਂ ਇਸ ਸਾਰੇ ਬਾਰੇ ਗੱਲ ਕਰ ਰਹੇ ਹਾਂ ਮੈਡਮ ਪਿੰਕੀ ਸ਼ਿਵਰਾਮਨੀ ਨਾਲ, ਜੋ ਕਿ ਨਿੱਜੀ ਕੋਚਿੰਗ ਇੰਸਟੀਚਿਊਟ ਚਲਾਉਂਦੇ ਨੇ ਅਤੇ NEET ਦੀ ਪ੍ਰੀਖਿਆ ਦੀ ਤਿਆਰੀ ਵੀ ਕਰਾਉਂਦੇ ਨੇ। ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਇਸ

0: ਦੀ ਤਿਆਰੀ ਵੀ ਕਰਾਉਂਦੇ ਨੇ। ਅਸੀਂ ਇਹਨਾਂ ਤੋਂ ਜਾਣਦੇ ਹਾਂ ਕਿ ਇਸ ਸਭ ਦਾ ਪ੍ਰਭਾਵ ਜਿਹੜਾ ਹੈ ਉਹ ਵਿਦਿਆਰਥੀਆਂ ਤੇ ਕੀ ਪਵੇਗਾ। ਪਹਿਲਾਂ ਅਸੀਂ ਮੈਡਮ ਪਿੰਕੀ ਸ਼ਿਵਰਾਮਨੀ ਦਾ ਸਵਾਗਤ ਕਰਦੇ ਹਾਂ। ਮੈਡਮ ਪਿੰਕੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਪਹਿਲੇ ਤੋਂ ਆਪ ਸਭ ਦਾ ਧੰਨਵਾਦ। ਮੈਂ ਇਹ ਜੋ ਆਪਕਾ ਕੁਐਸਚਨ ਹੈ ਨਾ, ਇਸ ਕੁਐਸਚਨ ਕੇ ਆਂਸਰ ਮੈਂ ਬਸ ਆਪਕੋ ਇੱਕ ਚੀਜ਼ ਬੇਸਿਕਲੀ ਬਤਾ ਸਕਤੀ ਹੂੰ ਕਿ ਇੱਕ ਬਹੁਤ ਬੜਾ ਕੁਐਸਚਨ ਮਾਰਕ ਹੈ ਸਭੀ ਸਟੂਡੈਂਟਸ ਕੇ ਫੇਸ ਪੇ, ਉਨਕੇ ਸਾਰੇ ਪ੍ਰਿਪਰੇਸ਼ਨ ਕਰਾਨੇ ਵਾਲੇ ਟੀਚਰਸ ਕੇ ਫੇਸ ਪੇ ਔਰ ਪੇਰੈਂਟਸ ਕੇ ਫੇਸ ਪੇ ਕਿ ਆਗੇ ਕਿਆ।
0: ਜੀ,
1: ਜਬ ਬੱਚਾ ਕਲਾਸ 10th ਕਰਕੇ ਨੀਟ ਕੀ ਤਿਆਰੀ ਕੇ ਲਈ 11th ਮੇ ਆਤਾ ਹੈ ਨਾ, ਤੋ ਬਹੁਤ ਸਾਰੀ ਉਮੀਦੇ
0: ਜੀ
1: ਪੇਰੈਂਟਸ ਕੀ, ਘਰ ਵਾਲੋ ਕੀ, ਉਸਕੀ ਖੁਦ ਕੀ ਲਗੀ ਹੋਤੀ ਹੈ। ਵੋ ਦੋ ਸਾਲ ਮਤਲਬ ਜ਼ਿਆਦਾਤਰ ਬੱਚੇ ਤੋ ਚਲੋ ਕਮ ਮਿਹਨਤ ਵੀ ਕਰਤੇ ਹੈ ਕੁਛ ਬੱਚੇ, ਪਰ ਜ਼ਿਆਦਾਤਰ ਬੱਚੇ ਸਰ ਮੈਨੇ ਦੇਖੇ ਹੈ ਜੋ ਨਾ ਉਨਕੋ ਖਾਨੇ ਕੀ ਸੁਧ ਹੈ, ਨਾ ਪਹਿਨਨੇ ਕਾ ਹੋਸ਼ ਹੈ, ਚੱਪਲ ਪਹਿਨ ਕੇ ਵੀ ਸਲੀਪਰਸ ਮੇ ਵੀ ਇੰਸਟੀਟਿਊਟ ਆ ਰਹੇ ਹੈ, ਕਈਓ ਕੇ ਪਾਸ ਅੱਛੇ ਮੋਬਾਈਲਸ ਵੀ ਨਹੀਂ ਹੈ। ਬਹੁਤ ਐਸੇ ਬੱਚੇ ਵੀ ਹੈ ਜੋ ਬਹੁਤ ਦੂਰ ਦੂਰ ਜਗ੍ਹਾ ਸੇ ਬੱਸ ਮੇ ਟਰੈਵਲ ਕਰਕੇ ਆਤੇ ਇਤਨੀ ਧੂਪ ਮੇ ਸਰਦੀ ਮੇ, ਲੇਕਿਨ ਉਸ ਸਭ ਕੇ ਪਿੱਛੇ ਇੱਕ ਮੋਟੀਵੇਸ਼ਨ ਹੈ ਕਿ ਵੋ ਇੱਕ ਐਸੇ ਇਗਜ਼ਾਮ ਕੀ ਤਿਆਰੀ ਕਰ ਰਹੇ ਹੈ ਜਿਸਕੇ ਥਰੂ ਉਨਕਾ ਫਿਊਚਰ ਸਿਕਿਉਰ ਹੋਣਾ ਹੈ, ਉਨ੍ਹੇ ਉਨ੍ਹੇ ਡਾਕਟਰ ਬਨਨਾ ਹੈ। ਔਰ ਪ੍ਰਿਪਰੇਸ਼ਨ ਕਰਨੇ ਕਾ ਮੋਟੀਵੇਸ਼ਨ ਇੱਕ ਔਰ ਵੀ ਹੈ ਕਿ ਜੀ ਬਿਨਾਂ ਇਸ ਇਗਜ਼ਾਮ ਕੇ ਹਮ ਵੋ ਡਿਗਰੀ ਨਹੀਂ ਹਾਸਿਲ ਕਰ ਸਕਤੇ
0: ਜੀ।
1: ਅਬ ਪ੍ਰੋਬਲਮ ਕਹਾਂ ਪੇ ਸ਼ੁਰੂ ਹੋਤੀ ਹੈ ਕਿ ਜੀ ਕੁਛ ਬੱਚੋਂ ਕੋ ਜਬ ਯੇ ਫੀਲਿੰਗ ਆਨੇ ਲੱਗ ਗਈ ਹੈ। ਮੈਨੇ ਕੱਲ ਕਈ ਬੱਚੋਂ ਸੇ ਬਾਤ ਕੀ ਹੈ ਨੀਟ ਰੀ ਨੀਟ ਅਨਾਊਂਸ ਹੋਣੇ ਕੇ ਬਾਅਦ, ਕਹਤੇ ਇਸਕੀ ਅਬ ਕਿਆ ਗਾਰੰਟੀ ਹੈ ਮੈਡਮ ਕਿ ਯੇ ਫਿਰ ਸੇ ਕੰਪਲੀਟਲੀ ਓਨੈਸਟਲੀ ਹੋਗਾ।
0: ਜੀ,
1: ਕਿਸੀ ਬੱਚੇ ਕੇ ਹੱਥ ਮੇ ਅਗਰ ਆਲਰੇਡੀ ਪੇਪਰ ਹੈ ਔਰ ਕੋਈ ਬੱਚਾ ਦੋ ਸਾਲ ਸਰ ਬਿਨਾਂ ਸੋਏ ਬਿਨਾਂ ਢੰਗ ਸੇ ਖਾਏ ਪੀਏ ਪੜਾ ਹੈ, ਜਿਸ ਨੇ ਸਿਰਫ ਇੱਕ ਹੀ ਕਾਮ ਕੀਆ ਦੁਨੀਆਂ ਸੇ ਆਪਣੇ ਆਪ ਕੋ ਆਈਸੋਲੇਟ ਕਰਕੇ ਸਿਰਫ ਪੜ੍ਹਾਈ ਕੀ ਹੈ,
0: ਵਾਕਈ
1: ਉਸ ਬੱਚੇ ਕੇ ਲਈ ਤੋ ਇਹ ਬਹੁਤ ਬਹੁਤ ਦੁਖਦ ਹੈ। ਮਤਲਬ ਮੈਂ ਇਹ ਜਾਣਤੀ ਹੂੰ ਹਮਾਰੇ ਇੰਸਟੀਟਿਊਟ ਕਾ ਟੋਪਰ ਬਹੁਤ ਅੱਛੇ ਨੰਬਰਸ ਆ ਰਹੇ ਥੇ, ਹਮ ਆਏ ਦਿਨ ਉਸਕੋ ਆਪਣੇ ਸਟੇਟਸ ਪੇ ਲਗਾ ਰਹੇ ਥੇ, ਹਮ ਵੀ ਕਾਫੀ ਖੁਸ਼ ਥੇ। ਉਸ ਬੱਚੇ ਸੇ ਮੇਰਾ ਕੱਲ ਕੇ ਬਾਅਦ ਸੇ ਕੰਟੈਕਟ ਨਹੀਂ ਹੁਆ, ਜਬ ਸੇ ਰੀਨੀਟ ਕਾ ਅਨਾਊਂਸਮੈਂਟ ਹੁਆ ਹੈ ਬੱਚਾ ਘੁੰਮਨੇ ਚਲਾ ਗਿਆ ਜੀ ਬਾਹਰ।
0: ਜੀ,
1: ਇੱਕ ਬੱਚਾ ਹੈ ਜਿਸਕਾ ਕਾਫੀ ਅੱਛਾ ਸਕੋਰ ਉਸਕਾ ਵੀ 670 ਕੇ ਆਸ ਪਾਸ ਬਣ ਰਿਹਾ ਥਾ, ਵੋ ਬੱਚਾ ਤੋ ਉਸਨੇ ਆਪਣੀ ਬੁੱਕਸ ਲਾ ਕੇ ਆਪਣੇ ਜੂਨੀਅਰਸ ਕੋ ਗਿਫਟ ਕਰ ਦੀ, ਦਾਨ ਕਰ ਦੀ ਕਿ ਜੀ ਅਬ ਮੈਂ ਫ੍ਰੀ ਹੋ ਗਿਆ, ਕਿਉਂਕਿ ਅਗਰ ਨੀਟ ਮੇ ਸਿਲੈਕਟ ਹੋ ਜਾਤਾ ਹੈ ਬੱਚੇ ਤੋ ਕੈਮਿਸਟਰੀ ਫਿਜ਼ਿਕਸ ਕਾ ਕਮ ਕਾਮ ਪੜਤਾ ਹੈ ਉਨਕੋ, ਉਨਕਾ ਬਾਇਓ ਸੇ ਜ਼ਿਆਦਾ ਤਾਲੁਕ ਰਹਤਾ ਹੈ, ਤੋ ਅਬ ਉਨ੍ਹੋਂਨੇ ਕੈਮਿਸਟਰੀ ਫਿਜ਼ਿਕਸ ਕੀ ਬੁੱਕਸ ਡੋਨੇਟ ਕਰ ਦੀ। ਅਬ ਯੇ ਸਾਰੇ ਬੱਚੇ ਇੱਕ ਬਲੈਂਕ ਸਟੇਟ ਮੇ ਹੈ। ਮੈਂ ਆਪਕੋ ਬਤਾਊਂ ਕੱਲ ਟੋਪਰਸ ਕੇ ਸਾਥ ਮੈਂ ਇੱਕ ਕਾਲ ਕਰਕੇ ਬੱਚੋਂ ਕੇ ਸਾਥ ਕਨੈਕਟ ਕੀਆ, ਮੈਨੇ ਆਪਣੇ ਆਪਕੋ ਬੱਚੋਂ ਸੇ ਬਾਤੇ ਕੀ, ਬੱਚੋਂ ਕੇ ਕੁਐਸਚਨਸ ਬਤਾ ਰਹੀ ਹੂੰ ਮੈਂ ਆਪਕੋ। ਸਰ ਵੋ ਟੋਪਰ ਜਿਸਕੇ ਹਮੇਸ਼ਾ ਜੋ ਕੁਐਸਚਨ ਕਾ ਲੈਵਲ ਹੋਤਾ ਥਾ ਬਿਲਕੁਲ ਹਾਈ ਲੈਵਲ ਕਾ, ਕੱਲ ਉਸ ਬੱਚੇ ਕਾ ਇੱਕ ਕੁਐਸਚਨ ਥਾ ਮੈਡਮ ਮੇਰੇ ਕੋ ਫਲਾਨਾ ਚੈਪਟਰ ਪੂਰਾ ਰਿਵਾਈਜ਼ ਕਰਾ ਦੋ, ਮੇਰੇ ਕੋ ਪੁਰਾਣਾ ਟੋਪਿਕ ਰਿਵਾਈਜ਼ ਕਰਾ ਦੋ, ਐਸਾ ਨਹੀਂ ਕਿ ਉਸਕੋ ਨਹੀਂ ਆਤਾ ਹੈ, ਉਸਕੇ ਅੰਦਰ ਇੱਕ ਡਰ ਬੈਠ ਗਿਆ ਹੈ। ਸਰ 12 ਦਿਨ ਕਾ ਬਲੈਂਕ, 3 ਤਾਰੀਖ ਕੇ ਬਾਅਦ ਸੇ ਬੱਚੇ, ਕੱਲ 12 ਤਾਰੀਖ ਥੀ, ਬੱਚੋਂ ਨੇ ਬਿਲਕੁਲ ਪੜ੍ਹਾਈ ਨਹੀਂ ਕੀ ਹੈ। ਓਬਵੀਅਸਲੀ ਵੋ ਉਸ ਮਸਤੀ ਕੇ ਮੂਡ ਮੇ ਥੇ, ਉਸ ਰਿਲੈਕਸੇਸ਼ਨ ਕੇ ਮੂਡ ਮੇ ਥੇ, 2 ਸਾਲ ਜੋ ਉਨ੍ਹੋਂ ਨੇ ਅਥਕ ਮਿਹਨਤ ਕੀ ਹੈ ਉਸਕੋ ਇੰਜੋਏ ਕਰ ਰਹੇ ਥੇ ਉਸਕੇ ਰਿਜ਼ਲਟ ਕੋ।
0: ਜੀ,
1: ਬੱਚੋਂ ਕੇ ਸਾਥ ਬਹੁਤ ਗਲਤ ਹੁਆ ਹੈ, ਬਹੁਤ ਗਲਤ ਹੁਆ ਹੈ ਉਨਕੇ ਪੇਰੈਂਟਸ ਕੇ ਸਾਥ, ਬਹੁਤ ਗਲਤ ਹੁਆ ਹੈ ਹਮਾਰੇ ਸਾਥ, ਹਮਾਰੀ ਵੀ ਉਮੀਦ ਜੁੜੀ ਹੈ ਹਮਾਰੇ ਬੱਚੋਂ ਸੇ।
0: ਪਰ ਮੈਡਮ ਅਸੀਂ ਬੱਚਿਆਂ ਨੂੰ ਡੀਮੋਟੀਵੇਟ ਨਹੀਂ ਹੋਣ ਦੇਣਾ, ਕਿਉਂਕਿ ਇਹ ਸਿਸਟਮ ਦੀ ਖਾਮੀ ਹੈ, ਇਹ ਬੱਚਿਆਂ ਦੀ ਤਿਆਰੀ ਦੀ ਕੋਈ ਖਾਮੀ ਨਹੀਂ ਹੈ, ਉਹਨਾਂ ਨੇ ਬਹੁਤ ਮਿਹਨਤ ਕੀਤੀ, ਹੁਣ ਅਸੀਂ ਕੀ ਕਰਨਾ ਹੈ, ਅਜਿਹੇ ਬੱਚਿਆਂ ਨੇ ਹੁਣ ਕੀ ਕਰਨਾ ਹੈ, ਦੁਬਾਰੇ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਹੈ ਅਤੇ ਇਸ ਘਟਨਾ ਨੂੰ ਕਿਵੇਂ ਭੁਲਾ ਕੇ ਅੱਗੇ ਵਧਣਾ ਹੈ, ਉਸ ਬਾਰੇ ਗੱਲ ਕਰਾਂਗੇ।
1: ਯਹੀ ਸੇਮ ਬੱਚੋਂ ਕੋ ਹਮ ਲੋਗੋਂ ਨੇ ਵੀ ਸਮਝਾਇਆ ਕਿ ਹਮ ਸਮਝ ਰਹੇ ਕਿ ਜੋ ਹੁਆ ਹੈ ਵੋ ਗਲਤ ਹੈ, ਪਰ ਜੋ ਹੋ ਗਿਆ ਸੋ ਹੋ ਗਿਆ। ਅਬ ਇਨ ਬੱਚੋਂ ਕੋ ਫਿਰ ਸੇ ਪ੍ਰੋਪਰ ਰਿਵੀਜ਼ਨ ਕਰਨਾ ਹੈ, ਆਪਣੇ ਆਪਣੇ ਟੀਚਰਸ ਕੋ ਦੁਬਾਰਾ ਕੰਟੈਕਟ ਕਰਨਾ, ਟੀਚਰਸ ਖੁਦ ਵੀ ਬੱਚੋਂ ਕੋ ਕੰਟੈਕਟ ਕਰਨਾ ਹੈ, ਦੁਬਾਰਾ ਸੇ ਸੀਰੀਜ਼ ਦੇਣੀ ਹੈ, ਦੁਬਾਰਾ ਸੇ ਡਾਊਟ ਕਲਾਸਿਸ ਲਗਾਨੀ ਹੈ, ਕ੍ਰੈਸ਼ ਕੋਰਸਿਸ ਕੇ ਸਾਥ ਮੈਂ ਆਪਣੇ ਟੀਚਰਸ ਕੇ ਸਾਥ ਕਨੈਕਟ ਹੋਣਾ ਹੈ। ਦੇਖੀਏ ਜੋ ਮਿਹਨਤ ਉਨ੍ਹਾਂ ਨੇ ਕੀ ਹੈ ਵੋ 12 ਦਿਨ ਕੇ ਸੈਟਬੈਕਸ ਹੈ, ਓਬਵੀਅਸਲੀ ਖਰਾਬ ਤੋ ਨਹੀਂ ਹੋਗੀ,
0: ਬਿਲਕੁਲ,
1: ਪਰ ਯੈਸ ਉਸਕੋ ਦੁਬਾਰਾ ਰਿਵਾਈਵ ਕਰਨੇ ਕੀ ਜ਼ਰੂਰਤ ਹੈ। ਔਰ ਇਹ ਬਾਤ ਆਪਣੇ ਬਿਲਕੁਲ ਸਹੀ ਬੋਲੀ ਕਿ ਜੋ ਹੋ ਗਿਆ ਸੋ ਤੋ ਹੋ ਗਿਆ, ਹਮੇ ਤੋ ਆਗੇ ਫੇਸ ਕਰਨਾ ਇਸ ਪ੍ਰੋਬਲਮ ਕੋ। ਔਰ ਮੈਂ ਬਾਕੀ ਸਭੀ ਬੱਚੋਂ ਕੋ ਨੀਟ ਐਸਪੀਰੈਂਟਸ ਕੋ ਇੱਕ ਬਾਤ ਬੋਲਣਾ ਚਾਹਤੀ ਹੂੰ ਕਿ ਇੱਕ ਤਰ੍ਹਾਂ ਸੇ ਦੇਖੋ ਤੋ ਹਮ ਇਸਕੋ ਪੋਜ਼ਿਟਿਵਲੀ ਦੇ ਸਕਤੇ ਹੈ ਕਿ ਅਗਰ ਕਿਸੀ ਬੱਚੇ ਕੇ ਪਾਸ ਆਲਰੇਡੀ ਪੇਪਰ ਥਾ ਤੋ ਵੋ ਤੋ ਕੰਪਟੀਸ਼ਨ ਮੇ ਆਪਕੇ ਸਾਥ ਬੈਠਨੇ ਲਾਇਕ ਥਾ ਹੀ ਨਹੀਂ, ਤੋ ਹੋਪਫੁਲੀ ਇਸ ਬਾਰ ਸਾਰੀ ਆਰਗਨਾਈਜੇਸ਼ਨਸ ਮਿਲ ਕੇ, ਗਵਰਨਮੈਂਟ ਮਿਲ ਕੇ ਇਸਕੋ ਕੰਪਲੀਟਲੀ ਓਨੈਸਟਲੀ ਕਰਾਏਗੀ, ਔਰ ਹਮਾਰੇ ਬੱਚੇ ਜੋ ਐਕਚੁਅਲੀ ਡਿਜ਼ਰਵ ਕਰਤੇ ਹੈ ਵੋ ਰੈਂਕ ਉਨਕੋ ਮਿਲੇਗੀ। ਬੱਚੋ ਬੜੀ ਅੱਛੇ ਸੇ ਮਿਹਨਤ ਕਰੋ, ਤੁਮਨੇ ਬਹੁਤ 2 ਸਾਲ ਦੀਏ ਇਸ ਇਗਜ਼ਾਮ ਕੇ ਲਈ,
0: ਜੀ
1: ਇੱਕ ਬਾਰ ਉਸੇ ਛੋਟਾ ਸਾ 1.5-2 ਮਹੀਨੇ ਕਾ ਜੋ ਵੀ ਟਾਈਮ ਹੈ ਉਸਕੋ ਲਗਾ ਲੋ, ਤੁਹਾਡੇ ਟੀਚਰਸ ਤੁਹਾਡੇ ਪੇਰੈਂਟਸ ਸਭ ਤੁਹਾਡੇ ਸਾਥ ਹੈ, ਆਪਣਾ ਵਿਸ਼ਵਾਸ ਮਤ ਹਿੱਲਨੇ ਦੇਣਾ।
0: ਜੀ,
1: ਬੰਡਲਸ ਆਫ ਬੈਸਟ ਵਿਸ਼ਸ।
0: ਮੈਡਮ ਪਿੰਕੀ, ਅਸੀਂ ਹੁਣ ਮਾਪਿਆਂ ਨੂੰ ਵੀ ਕਹਿਣਾ ਚਾਹਾਂਗੇ ਕਿ ਉਹ ਬੱਚਿਆਂ ਦਾ ਇਸ ਮੌਕੇ ਖਾਸ ਤੌਰ ਤੇ ਸਾਥ ਦੇਣ, ਤੇ ਤੁਸੀਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਹੁਣ ਜੋ ਮੋਰਲ ਸਪੋਰਟ ਉਹਨਾਂ ਦੇ ਨਾਲ ਪੇਰੈਂਟਸ ਤੇ ਅਧਿਆਪਕਾਂ ਦੀ ਹੈ, ਉਸ ਦਾ ਜ਼ਿਆਦਾ ਰੋਲ ਅਹਿਮ ਹੋ ਜਾਂਦਾ।
1: ਬਿਲਕੁਲ ਸਰ, ਇਹ ਬਾਤ ਬਹੁਤ ਅੱਛੀ ਬੋਲੀ ਆਪਣੇ, ਪੇਰੈਂਟਸ ਕਾ ਤੋ

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

ਬਾਤ ਬਾਤ ਵਿੱਚ ਬਾਤ ਬਾਤ ਵਿੱਚ ਬਾਤ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ ਅੱਜ ਕੱਲ ਮੁੰਡੇ

0: ਜੀ ਹਾਂ ਸਰੋਤੇ, ਉਹ ਫੋਨ ਦੀ ਘੰਟੀ ਵੱਜਦੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਨਮਸਕਾਰ, ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਲਾਭ ਸਿੰਘ ਬੋਲ ਰਿਹਾ ਜੀ, ਬਾਗੇ ਤੋਂ।
0: ਲਾਭ ਸਿੰਘ ਜੀ, ਪ੍ਰੋਗਰਾਮ ਸ਼ਾਮ ਸੋਨੀ, ਤੁਹਾਡਾ ਸਵਾਗਤ ਹੈ। ਕੀ ਹਾਲ ਚਾਲ ਨੇ?
1: ਠੀਕ ਹੈ ਜੀ, ਜਿਹੜਾ ਟਾਈਮ ਜਿਹਾ ਟੱਪੀ ਜਾਂਦਾ।
0: ਵਾਹ ਵਾਹਿਗੁਰੂ, ਵਧੀਆ ਟਾਈਮ ਟਪਾਵੇ। ਗੀਤ ਦੱਸੋ ਕਿਹੜਾ ਸੁਣਨਾ ਜੀ?
1: ਮਲਕੀ ਕੀਮਾ ਸੁਣਾ ਜੀ।
0: ਜੀ, ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ಬಿಸಿಲಿ ಬದಲಾ ಉಲ್ಲೆ ನಿಮ್ಮಿ ನಿಮ್ಮಿ ಚಮಕೆ ನೀ ಮುಟಿಯಾರಿ ಸೂಜದ ಹಸನೀ ಹೈ ಪಲ್ಲೇದ ಉಲಾ ಕರ್ಕೇ
1: ਜੀ ਹਾਂ ਸਰੋਤਿਓ ਹੁਣ ਅਸੀਂ ਕਾਲ ਲਗਾਈ ਹੈ ਭੋਲਾ ਸਿੰਘ ਜੀ ਨੂੰ ਜਿਹੜੇ ਕਿ ਮਾਨਸਾ ਦੇ ਰਹਿਣ ਵਾਲੇ ਨੇ ਪਹਿਲੀ ਵਾਰੀ ਕਾਲ ਲੱਗ ਰਹੀ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ
2: ਹਾਂਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਨਮਸਕਾਰ ਪ੍ਰੋਗਰਾਮ ਸ਼ਾਮ ਸਾਨੀ ਤੁਹਾਡਾ ਸਵਾਗਤ ਹੈ ਜਨਾਬ
2: ਪਿੰਡ ਸਰਦਾਰ ਸਿੰਘ ਜ਼ਿਲ੍ਹਾ ਮਾਨਸਾ ਜੀ
1: ਹਾਂ ਭੋਲਾ ਸਿੰਘ ਜੀ ਕੀ ਹਾਲ ਚਾਲ ਨੇ
2: ਠੀਕ ਹੈ ਜੀ ਕਿਰਪਾ ਤੁਹਾਡੀ
1: ਚਲੋ ਵਾਹਿਗੁਰੂ ਕਿਰਪਾ ਬਣਾਈ ਰੱਖੇ ਤੁਸੀਂ ਕਿਵੇਂ ਲੱਗ ਰਿਹਾ ਪਹਿਲੀ ਵਾਰੀ ਕਾਲ ਲੱਗੀ
2: ਪਹਿਲੀ ਵਾਰ ਲੱਗੇ ਜੀ ਸਾਡੇ ਤੱਕ 20 ਸਾਲਾਂ ਚੋਂ
1: ਆਹਾ ਬੜਾ ਮੁਬਾਰਕਾਂ ਤੁਹਾਨੂੰ
2: ਹਾਂਜੀ
1: ਅੱਜ ਦਾ ਫਿਰ ਦਿਨ ਬਣ ਗਿਆ ਹੈ ਨਾ
2: ਵਧੀਆ ਵਧੀਆ ਬਣ ਗਿਆ ਜੀ
1: ਆਹਾ ਬਾਗੋ ਬਾਗ ਹੋ ਗਿਆ ਦਿਲ
2: ਹਾਂਜੀ
1: ਚਲੋ ਪ੍ਰੋਗਰਾਮ ਸੁਣਨ ਦਾ ਮਜ਼ਾ ਵੀ ਆ ਗਿਆ ਕਿਉਂਕਿ 20 ਸਾਲਾਂ ਬਾਅਦ ਤੁਹਾਡੀ ਕਾਲ ਲੱਗੀ ਹੈ ਸਾਨੂੰ ਵੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਚਿਹਰੇ ਤੇ ਮੁਸਕਰਾਹਟ ਆ ਗਈ ਆਪਣੀ ਫਰਮਾਇਸ਼ ਦੱਸ ਦਿਓ ਫਿਰ ਫਰਮਾਇਸ਼ ਦੱਸ ਦਿਓ ਅੱਛਾ ਜੀ ਆਕਾਸ਼ਵਾਣੀ ਬਠਿੰਡਾ ਨਾਲ ਜੁੜੇ ਰਿਹਾ ਕਰੋ ਕਾਲ ਤੁਹਾਡੀ ਜ਼ਰੂਰ ਲੱਗੇਗੀ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਚਲੋ ਮੁਬਾਰਕਾਂ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ
2: ਧੰਨਵਾਦ ਜੀ
1: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜਨਾਬ

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2026-27 ਦੀ ਮੰਡੀਕਰਨ ਰੁੱਤ ਲਈ 14 ਸੋਹਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ 37,500 ਕਰੋੜ ਰੁਪਏ ਦੀ ਲਾਗਤ ਨਾਲ ਕੋਲਾ ਅਤੇ ਲਿਗਨਾਈਟ ਗੈਸੀਕਰਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਇੱਕ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ। ਏਅਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ ਅਤੇ ਸਰਕਾਰ ਵੱਲੋਂ ਸੋਨੇ ਅਤੇ ਹੋਰ ਕੀਮਤੀ ਧਾਤਾਂ ਅਤੇ ਦਰਾਮਦੀ ਮਹਿਸੂਲ ਵਧਾਉਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2026-27 ਦੀ ਮੰਡੀਕਰਨ ਰੁੱਤ ਲਈ 14 ਸੋਹਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਸੋਨੀ ਦੀਆਂ ਫਸਲਾਂ ਲਈ MSP ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਨੀ ਰੁੱਤ ਲਈ ਕਿਸਾਨਾਂ ਨੂੰ ਅੰਦਾਜ਼ਨ 2,60,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਏਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸੀਜ਼ਨ ਦੌਰਾਨ 824 ਲੱਖ ਮੀਟ੍ਰਿਕ ਟਨ ਤੋਂ ਵੱਧ ਫਸਲਾਂ ਦੀ ਖਰੀਦ ਕੀਤੀ ਜਾਏਗੀ।
1: ਖਰੀਫ ਕੇ ਲਈ ਜੋ ਫੈਸਲਾ ਲਿਆ ਗਿਆ ਉਸਮੇ ਜਿਤਨੇ ਵੀ ਖਰੀਫ ਕੇ ਕ੍ਰੋਪਸ ਹੈ ਉਨ ਸਬ ਮੇ ਕੋਸਟ ਪਲਸ 50% ਯਾ 50 ਸੇ ਅਧਿਕ ਟੋਟਲ 2,60,000 ਕਰੋੜ ਰੁਪਏ ਕਿਸਾਨੋ ਕੋ ਪੇ ਆਊਟ ਜਾਏਗਾ ਇਸ ਪੂਰੇ ਫੈਸਲੇ ਸੇ ਔਰ ਇਸ ਸਾਲ ਕਾ ਐਨੁਅਲ ਖਰੀਫ ਪ੍ਰੋਕਿਓਰਮੈਂਟ ਹੋਗਾ 824 ਲੱਖ ਮੀਟ੍ਰਿਕ ਟਨ LMT।
0: ਸ੍ਰੀ ਵੈਸ਼ਨਵ ਨੇ ਦੱਸਿਆ ਕਿ ਸੂਰਜਮੁਖੀ ਲਈ MSP ਵਿੱਚ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਕਪਾਹ ਲਈ 557 ਰੁਪਏ ਪ੍ਰਤੀ ਕੁਇੰਟਲ ਅਤੇ ਤਿਲਾਂ ਲਈ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਗ੍ਰੇਡ ਏ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2,461 ਰੁਪਏ ਪ੍ਰਤੀ ਕੁਇੰਟਲ, ਹਾਈਬ੍ਰਿਡ ਜਵਾਰ ਲਈ 4,023 ਰੁਪਏ ਪ੍ਰਤੀ ਕੁਇੰਟਲ, ਬਾਜਰੇ ਲਈ 2,900 ਰੁਪਏ ਪ੍ਰਤੀ ਕੁਇੰਟਲ ਅਤੇ ਅਰਹਰ ਲਈ 8,450 ਰੁਪਏ ਪ੍ਰਤੀ ਕੁਇੰਟਲ ਹੋਏਗਾ। ਕੇਂਦਰੀ ਮੰਤਰੀ ਮੰਡਲ ਨੇ 37,500 ਕਰੋੜ ਰੁਪਏ ਦੀ ਲਾਗਤ ਨਾਲ ਕੋਲਾ ਅਤੇ ਲਿਗਨਾਈਟ ਗੈਸੀਕਰਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਇੱਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੀਡੀਆ ਨੂੰ ਦੱਸਿਆ ਕਿ ਯੋਜਨਾ ਭਾਰਤ ਦੇ ਕੋਲਾ ਅਤੇ ਲਿਗਨਾਈਟ ਗੈਸੀਕਰਨ ਪ੍ਰੋਗਰਾਮ ਨੂੰ ਤੇਜ਼ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਹੈ।
1: ਕੋਲ ਭਾਰਤ ਮੇਂ ਕਰੀਬ 400 ਬਿਲੀਅਨ ਟਨ ਕੇ ਨੋਨ ਰਿਜ਼ਰਵਸ ਹੈ ਤੋ ਇਸ ਕੋਇਲੇ ਕਾ ਜ਼ਿਆਦਾ ਸੇ ਜ਼ਿਆਦਾ ਉਪਯੋਗ ਕਰਕੇ ਹਮ ਇਸੇ ਗੈਸ ਬਣਾ ਸਕੇ ਔਰ ਗੈਸ ਕਾ ਉਪਯੋਗ ਫਿਰ ਫਰਟੀਲਾਈਜ਼ਰ ਵਗੈਰਾ ਮੇਂ ਤਾਂ ਕਿ ਫਰਟੀਲਾਈਜ਼ਰ ਕੇ ਲਈ ਜੋ LNG ਇੰਪੋਰਟ ਕਰਨੀ ਪੜਤੀ ਹੈ ਵੋ ਕਮ ਹੋ ਜਾਏਗੀ। 37,500 ਕਰੋੜ ਰੁਪੀਸ ਕਾ ਆਊਟਲੇ ਇਸ ਸਕੀਮ ਕੇ ਲਈ ਰੱਖਾ ਗਿਆ ਹੈ ਔਰ ਕਰੀਬ 3,00,000 ਕਰੋੜ ਕਾ ਇਨਵੈਸਟਮੈਂਟ ਹੋਗਾ ਇਸਮੇ ਟੋਟਲ ਔਰ 75 ਮਿਲੀਅਨ ਟਨਸ ਕੋਲ ਕੋ ਇਸਮੇ ਗੈਸੀਫਾਈ ਕਰਨੇ ਕੇ ਲਈ ਪ੍ਰੋਜੈਕਟਸ ਲਗੇਂਗੇ।
0: ਇਹ ਫੈਸਲਾ ਮੌਜੂਦਾ ਭੂ ਰਾਜਨੀਤਿਕ ਹਾਲਤ ਵਿੱਚ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲ ਕਦਮੀਆਂ ਨੂੰ ਵੀ ਮਜ਼ਬੂਤ ਕਰੇਗਾ। ਕੇਂਦਰੀ ਮੰਤਰੀ ਮੰਡਲ ਨੇ ਜਨਤਕ ਨਿੱਜੀ ਭਾਈਵਾਲੀ PP ਮਾਡਲ ਤਹਿਤ ਨਾਗਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਪਗ੍ਰੇਡੇਸ਼ਨ ਅਤੇ ਆਧੁਨਿਕੀਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਨਾਗਪੁਰ ਹਵਾਈ ਅੱਡੇ ਨੂੰ ਇੱਕ ਖੇਤਰੀ ਹਵਾਬਾਜ਼ੀ ਹੱਬ ਬਣਾਉਣ ਵਾਲਾ ਇੱਕ ਮਹੱਤਵਪੂਰਨ ਫੈਸਲਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵੱਲੋਂ 2026-27 ਦੇ ਮੰਡੀਕਰਨ ਸੀਜ਼ਨ ਲਈ ਸੋਨੀ ਦੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਇਹ ਯਕੀਨੀ ਬਣਾਏਗਾ ਕਿ ਦੇਸ਼ ਦੇ ਕਰੋੜਾਂ ਅੰਨਦਾਤਾਂ ਨੂੰ ਉਨ੍ਹਾਂ ਦੀ ਉਪਜ ਲਈ ਉਚਿਤ ਅਤੇ ਲਾਹੇਵੰਦ ਕੀਮਤਾਂ ਮਿਲਣ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਫੈਸਲਾ ਦੇਸ਼ ਦੇ ਕਿਸਾਨਾਂ ਦੇ ਜੀਵਨ ਵਿੱਚ ਵਧੇਰੇ ਖੁਸ਼ਹਾਲੀ ਲਿਆਏਗਾ। ਸ੍ਰੀ ਮੋਦੀ ਨੇ ਕਿਹਾ ਕਿ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਕੋਲਾ ਲਿਗਨਾਈਟ ਗੈਸੀਫਿਕੇਸ਼ਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਦੀ

0: ਯੋਜਨਾ ਊਰਜਾ ਸੁਰੱਖਿਆ ਤੇ ਨਿਵੇਸ਼ ਨੂੰ ਵਧਾਏਗੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਏਅਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਲਈ ਵਿਦੇਸ਼ੀ ਰੂਟਾਂ ਤੇ ਕੁਝ ਸੇਵਾਵਾਂ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਹਵਾਈ ਖੇਤਰ ਕੰਟਰੋਲ ਅਤੇ ਹਵਾਈ ਈਂਧਨ ਦੀ ਉੱਚ ਕੀਮਤ ਦੇ ਮੱਦੇਨਜ਼ਰ ਲਿਆ ਗਿਆ ਹੈ। ਏਅਰ ਇੰਡੀਆ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣ ਸੇਵਾਵਾਂ ਵਿਚ ਇਹ ਕਟੌਤੀ ਇਸ ਸਾਲ ਜੂਨ ਤੋਂ ਅਗਸਤ ਤੱਕ ਲਈ ਹੋਏਗੀ। ਦਿੱਲੀ ਸ਼ਿਕਾਗੋ ਰੂਟ, ਮੁੰਬਈ ਨਿਊਯਾਰਕ, ਦਿੱਲੀ ਸ਼ੰਘਾਈ, ਚੇਨਈ ਸਿੰਗਾਪੁਰ ਅਤੇ ਦੋ ਹੋਰ ਰੂਟਾਂ ਤੇ ਉਡਾਣਾਂ ਅਸਥਾਈ ਤੌਰ ਤੇ ਘੱਟ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੱਜ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਨੇ। ਵਿਦਿਆਰਥੀ ਅਧਿਕਾਰਿਕ ਵੈਬਸਾਈਟ ਡਿਜੀਲੋਕਰ ਅਤੇ ਉਮੰਗ ਐਪ ਤੇ ਆਪਣੇ ਰੋਲ ਨੰਬਰ ਦਰਜ ਕਰਕੇ ਨਤੀਜੇ ਦੇਖ ਸਕਦੇ ਨੇ। ਇੱਕ ਬਿਆਨ ਵਿਚ CBSE ਨੇ ਕਿਹਾ ਕਿ 17,68,000 ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ ਵਿਚੋਂ 15,07,000 ਤੋਂ ਵੱਧ ਵਿਦਿਆਰਥੀ ਪਾਸ ਹੋਏ ਨੇ। ਇਸ ਸਾਲ ਕੁੱਲ ਪਾਸ ਫੀਸਦ 85.20% ਫੀਸਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਵੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। PSEB ਦੇ ਚੇਅਰਪਰਸਨ ਅਮਰਪਾਲ ਸਿੰਘ ਮੁਤਾਬਕ ਰਾਜ ਦੇ 3,817 ਸਕੂਲਾਂ ਦੇ ਕੁੱਲ 2,65,417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ 2,42,755 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ, ਜੋ 91.46% ਫੀਸਦੀ ਹੈ। ਉਨ੍ਹਾਂ ਵੇਰਵੇ ਸਾਂਝੇ ਕਰਦਿਆਂ ਦੱਸਿਆ,
1: ਇਸ ਪ੍ਰੀਖਿਆ ਵਿਚ ਪਹਿਲੇ ਤਿੰਨੇ ਵਿਦਿਆਰਥੀਆਂ ਦੇ ਨੰਬਰ 100% ਨੇ, 500 ਵਿਚੋਂ 500। ਤਿੰਨੇ ਹੀ ਵਿਦਿਆਰਥੀ ਸਪੋਰਟਸ ਪਰਸਨਸ ਵੀ ਹੈਗੇ। ਪਹਿਲੇ ਨੰਬਰ ਤੇ ਸੁਪਨੀਤ ਕੌਰ, ਪਿਤਾ ਦਾ ਨਾਂ ਰਾਜ ਸਿੰਘ, ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਬਾ, ਜ਼ਿਲ੍ਹਾ ਮਾਨਸਾ। ਦੂਜੇ ਨੰਬਰ ਤੇ ਰਹੀ ਸੁਹਾਨੀ ਚੌਹਾਨ, ਪਿਤਾ ਦਾ ਨਾਂ ਲਲਿਤ ਚੌਹਾਨ, BCM ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਲੁਧਿਆਣਾ। ਤੀਸਰੇ ਸਥਾਨ ਤੇ ਰਹੀ ਦਿਵਾਂਸ਼ੀ, ਪਿਤਾ ਦਾ ਨਾਂ ਵਨੀਤ ਜੌਹਰ, ਤੇਜਾ ਸਿੰਘ, ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ। ਪਹਿਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਦੂਜੀ ਤੇ ਤੀਜੇ ਨੰਬਰ ਦੀ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੀਆਂ।
0: ਪ੍ਰੀਖਿਆਵਾਂ ਦੇ ਨਤੀਜਿਆਂ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨਤੀਜੇ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਸਰਕਾਰ ਦੇ ਸਿੱਖਿਆ ਸੁਧਾਰਾਂ ਨੂੰ ਦਰਸਾਉਂਦੇ ਨੇ। ਉਨ੍ਹਾਂ ਨੇ ਚੋਟੀ ਤੇ ਰਹਿਣ ਵਾਲੀਆਂ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਸਫਲ ਹੋਏ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀ ਆਪਣਾ ਨਤੀਜਾ PSEB ਦੀ ਵੈਬਸਾਈਟ PSEB.AC.IN ਤੇ ਦੇਖ ਸਕਦੇ ਨੇ। ਸਰਕਾਰ ਵੱਲੋਂ ਦਰਾਮਦੀ ਮਹਿਸੂਲ ਦੁੱਗਣੇ ਤੋਂ ਵੱਧ ਕਰਨ ਤੋਂ ਬਾਅਦ ਅੱਜ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਲਗਭਗ 6% ਦਾ ਉਛਾਲ ਆਇਆ ਹੈ। 24 ਕੈਰਟ ਸੋਨੇ ਦੀ ਕੀਮਤ 5.9% ਵੱਧ ਕੇ 1,63,220 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਦੋਂ ਕਿ ਚਾਂਦੀ 6.7% ਵੱਧ ਕੇ 2,98,370 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ। ਮਲਟੀ ਕਮੋਡਿਟੀ ਐਕਸਚੇਂਜ ਵਿੱਚ ਫਿਊਚਰਸ ਮਾਰਕੀਟ ਵਿੱਚ ਜੂਨ ਦੇ ਇਕਰਾਰਨਾਮੇ ਲਈ ਸੋਨਾ ਲਗਭਗ 6% ਵੱਧ ਕੇ 1,62,573 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਿਹਾ ਸੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਲਗਾਤਾਰ ਸਫਾਰਤੀ ਤੇ ਕਾਨੂੰਨੀ ਕੋਸ਼ਿਸ਼ਾਂ ਤੋਂ ਬਾਅਦ ਪੰਜਾਬ ਦੇ ਕਲੋੜੀਂਦੇ ਨੈਰਕੋ ਅੱਤਵਾਦੀ ਇਕਬਾਲ ਸਿੰਘ ਸ਼ੇਰਾ ਨੂੰ ਪੁਰਤਗਾਲ ਤੋਂ ਸਫਲਤਾ ਨਾਲ ਦੇਸ਼ ਵਾਪਸ ਲਿਆਉਣ ਤੋਂ ਬਾਅਦ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਿਜ਼ਬੁ ਮੁਜਾਹਿਦੀਨ ਦਹਿਸ਼ਤਗਰਦ ਧੜੇ ਲਈ ਰਕਮਾਂ ਜੁਟਾਉਣ ਦੇ ਮਾਮਲੇ ਵਿੱਚ ਇੱਕ ਮੁੱਖ ਸਾਜ਼ਿਸ਼ਕਾਰ ਸੀ ਅਤੇ 2020 ਤੋਂ ਫਰਾਰ ਸੀ। NIA ਮੁਤਾਬਕ ਸ਼ੇਰਾ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਵਿੱਚ ਲੱਗੇ ਭਾਰਤ ਆਧਾਰਿਤ ਨੈਰਕੋ ਦਹਿਸ਼ਤਗਰਦੀ ਮੋਡਿਊਲ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਅਤੇ ਹੈਂਡਲਰ ਸੀ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ੇਰਾ ਨੇ ਪਾਕਿਸਤਾਨ ਤੋਂ ਸਰਹੱਦੀ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼ ਰਚੀ ਸੀ। ਉਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵੰਡ ਦੀ ਤਾਲਮੇਲ ਅਤੇ ਨਿਗਰਾਨੀ ਕੀਤੀ ਅਤੇ ਦਹਿਸ਼ਤਗਰਦ ਗਤੀਵਿਧੀਆਂ 'ਚ ਸਹਾਇਤਾ ਲਈ ਹਵਾਲਾ ਨੈਟਵਰਕ ਰਾਹੀਂ ਪਾਕਿਸਤਾਨ ਅਤੇ ਕਸ਼ਮੀਰ ਸਥਿਤ ਹਿਜ਼ਬੁਲ ਮੁਜਾਹਿਦੀਨ ਦੇ ਸੰਚਾਲਕਾਂ ਨੂੰ ਪੈਸਾ ਭੇਜਿਆ ਸੀ। ਮੁੰਬਈ ਦੀ ਇੱਕ ਮੈਜਿਸਟ੍ਰੇਟ ਅਦਾਲਤ ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਦੋਸ਼ੀ ਸ਼ੁਭਮ ਖੈਰਨਾਰ ਨੂੰ 2 ਦਿਨਾਂ ਦੇ ਟ੍ਰਾਂਜਿਟ ਰਿਮਾਂਡ ਤੇ ਕੇਂਦਰੀ ਜਾਂਚ ਬਿਊਰੋ ਦੇ ਹਵਾਲੇ ਕਰ ਦਿੱਤਾ ਹੈ। ਰਾਜਸਥਾਨ ਪੁਲਿਸ ਦੀ ਬੇਨਤੀ ਤੇ ਕੱਲ੍ਹ ਨਾਸਿਕ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ ਸੀ। ਉਸ ਨੂੰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ CBI ਨੇ ਉਸ ਨੂੰ ਹੋਰ ਜਾਂਚ ਲਈ ਦਿੱਲੀ ਲਿਜਾਣ ਲਈ ਟ੍ਰਾਂਜਿਟ ਰਿਮਾਂਡ ਦੀ ਮੰਗ ਕੀਤੀ ਸੀ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ 'ਚ ਦੂਜੇ ਰਾਜਾਂ ਦੇ ਵਿਅਕਤੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਸ ਲਈ ਖੈਰਨਾਰ ਨੂੰ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ। ਅਦਾਲਤ ਨੇ ਇਸ ਨੂੰ ਪ੍ਰਵਾਨ ਕਰਦਿਆਂ ਖੈਰਨਾਰ ਨੂੰ 2 ਦਿਨਾਂ ਦੇ ਟ੍ਰਾਂਜ਼ਿਟ ਰਿਮਾਂਡ ਤੇ ਭੇਜ ਦਿੱਤਾ। ਉਧਰ ਮਹਾਰਾਸ਼ਟਰ 'ਚ ਪੁਣੇ ਪੁਲਿਸ ਨੇ ਨੀਟ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ।

0: ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਆਰਥਿਕ ਮਾਮਲੇ ਬਾਰੇ ਕੈਬਨਿਟ ਕਮੇਟੀ ਨੇ 2026-27 ਦੀ ਮੰਡੀਕਰਨ ਰੁੱਤ ਲਈ 14 ਸੋਹਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ 37,500 ਕਰੋੜ ਰੁਪਏ ਦੀ ਲਾਗਤ ਨਾਲ ਕੋਲਾ ਅਤੇ ਲਿਗਨਾਈਟ ਗੈਸੀਕਰਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਸੰਬੰਧੀ ਇੱਕ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਹੈ। ਏਅਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ ਅਤੇ ਸਰਕਾਰ ਵੱਲੋਂ ਸੋਨੇ ਅਤੇ ਹੋਰ ਕੀਮਤੀ ਧਾਤਾਂ ਅਤੇ ਦਰਾਮਦੀ ਮਹਿਸੂਲ ਵਧਾਉਣ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ 7:40 ਤੇ 15 ਸੈਕਿੰਡ। ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਲਓ ਜੀ, ਅਸੀਂ ਗੱਲਬਾਤ ਕਰ ਰਹੇ ਹਾਂ ਲਾਭ ਸਿੰਘ ਹੋਰਾਂ ਨਾਲ, ਜੋ ਭਾਗੂ ਦੇ ਰਹਿਣ ਵਾਲੇ ਨੇ। ਬੜੀ ਦੇਰ ਬਾਅਦ, ਬੜੇ ਸਾਲਾਂ ਬਾਅਦ ਉਹਨਾਂ ਦੀ ਕਾਲ ਲੱਗੀ ਹੈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
2: ਬਾਈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਨਮਸਕਾਰ। ਕੌਣ ਜਨਾਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
2: ਭਾਗੂ ਤੋਂ ਬੋਲ ਰਹੇ ਹਾਂ ਸਰ।
1: ਨਾਂ ਦੱਸ ਦਿਓ।
2: ਭਾਗੂ ਤੋਂ ਲਾਭ ਸਿੰਘ।
1: ਲਾਭ ਸਿੰਘ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਸਰ। ਅੱਜ ਤਾਂ 13-13 ਬਾਬੇ ਨਾਨਕ ਨੇ ਤੋਲਤੀ।
1: ਵਾਕਿਆ ਸਹੀ ਗੱਲ ਆ, ਮੇਰੇ ਧਿਆਨ ਚ ਨਹੀਂ ਸੀ। ਵਾਕਿਆ 13-13 ਹੋ ਗਈ ਹੈ ਨਾ, ਇਨਸਾਫ ਹੋ ਗਿਆ ਅੱਜ, ਹੈ ਨਾ। ਬੜੇ ਦਿਨਾਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀ, ਬਾਬੇ ਨੇ ਤੁਹਾਡੀ ਮਨੋਕਾਮਨਾ ਪੂਰੀ ਕਰਤੀ, ਹੈ ਨਾ?
2: ਬਿਲਕੁਲ ਬਿਲਕੁਲ, ਉਹ ਸਾਰਿਆਂ ਦੀ ਕਰਦਾ ਸਰ।
1: ਹਾਂ, ਉਹ ਸਾਰਿਆਂ ਦੀ ਕਰਦਾ, ਬਿਲਕੁਲ। ਅਸੀਂ ਹੀ ਸਬਰ ਨਹੀਂ ਕਰਦੇ, ਹੈ ਨਾ।
2: ਮੇਰਾ ਨੰਬਰ ਨੋਟ ਕਰ ਲੋ ਤੇ 13 ਤਰੀਕ ਨੂੰ ਲਾਊਂਗਾ ਮੈਂ।
1: ਕੀ ਬਾਤ ਹੈ ਜੀ, ਨੰਬਰ ਤੁਹਾਡਾ ਨੋਟ ਕਰ ਲੈਣੇ ਅਸੀਂ ਦਿਲ ਵਿੱਚ। ਅਗਲੇ ਮਹੀਨੇ ਦੀ 13 ਨੂੰ ਜਾਂ ਕਿੰਨੀ ਦੇਰ ਬਾਅਦ 13 ਨੂੰ ਲਾਓਗੇ?
2: ਬਸ ਅਗਲੇ ਮਹੀਨੇ ਦੀ 13 ਨੂੰ।
1: ਠੀਕ ਹੈ, ਹੁਣ ਕਿੰਨੀ ਦੇਰ ਬਾਅਦ ਤੁਹਾਡੀ ਕਾਲ ਲੱਗੀ ਹੈ?
2: 6 ਸਾਲ ਹੋ ਗਏ ਜੀ।
1: ਉਹ 6 ਸਾਲ ਬਾਅਦ ਤੁਹਾਡੀ ਕਾਲ ਲੱਗੀ ਹੈ ਤੇ ਤੁਸੀਂ 6 ਸਾਲ ਤੋਂ ਇੰਤਜ਼ਾਰ ਕਰ ਰਹੇ ਸੀ?
2: ਮੈਂ ਤਾਂ ਮਿੱਤਰ ਨੂੰ ਲਾਉਣਾ ਤੇ ਗੱਲ ਕਰ ਵੀ ਫਿਰ ਰੇਡ ਗਿਆ, ਰੋਟੀ ਤਾਂ ਮੈਂ ਛੱਡ ਦਿੰਦਾ, ਰੇਡ ਗਿਆ ਤਾਂ ਨਹੀਂ ਛੱਡਿਆ।
1: ਤੁਹਾਡੀ ਪਿਆਰ ਮੁਹੱਬਤ ਜਿਹੜੀ ਹੈ ਸਾਨੂੰ ਜਿੰਦਾ ਰਹਿਣ ਲਈ ਮਜਬੂਰ ਕਰ ਦਿੰਦਾ ਜੀ, ਸਾਨੂੰ ਬੜਾ ਵਧੀਆ ਲੱਗਦਾ।
2: ਅੱਗੇ ਰੋੜਾ ਸਾਹਿਬ ਨਾਲ ਲੱਗਦਾ ਸੀ।
1: ਇਸੇ ਤਰ੍ਹਾਂ ਆਪਣੀ ਮੁਹੱਬਤ, ਆਪਣਾ ਆਦਰ ਸਤਿਕਾਰ ਨਾਲ ਸਾਨੂੰ ਨਵਾਜਦੇ ਰਿਹਾ ਕਰੋ। ਆਪਣੀ ਫਰਮਾਇਸ਼ ਦੱਸੋ ਜਨਾਬ।
2: ਬਸ ਆਪਣਾ ਸੁਣਾ ਦਿਓ, ਕੁਲਦੀਪ ਮਾਨਕ ਦਾ ਕੋਈ ਧਰਮ ਕੀ
1: ਜੀ? ਲਾਭ ਸਿੰਘ ਜੀ, ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਜੀ ਹਾਂ ਸਰੋਤੇ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਆਪਣੇ ਰੇਡੀਓ ਦੋਸਤ ਲਵਲੀਨ ਸਦੇਵਾ ਦੇ ਨਾਲ। ਵੇਖਦੇ ਹਾਂ ਕਿਹੜੇ ਸਰੋਤਾ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਹਾਜ਼ਰ ਹੋ ਰਹੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ। ਆਪਣਾ ਨਾਂ ਤੇ ਗ੍ਰਾਂ ਦੱਸੋ।
1: ਪਿੰਡ ਫੱਲੜ ਜੀ, ਜ਼ਿਲ੍ਹਾ ਬਠਿੰਡਾ, ਨਾਮ ਪਰਮਜੀਤ ਕੌਰ।
0: ਪਰਮਜੀਤ ਕੌਰ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਪ ਜੀ ਦਾ ਸਵਾਗਤ ਹੈ।
1: ਥੈਂਕ ਯੂ ਸਰ।
0: ਆਪਣੀ ਫਰਮਾਇਸ਼ ਦੱਸ ਦਿਓ।
1: ਰਾਜਵੀਰ ਜਮੰਦਾ ਦਾ ਕਮਲਾ ਜੀ।
0: ਇਹ ਗੀਤ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ। ਕੀ ਕੰਮ ਕਾਰ ਕਰਦੇ ਹੋ ਪਰਮਜੀਤ ਜੀ?
1: ਮੈਂ ਹਾਊਸ ਵਾਈਫ ਹਾਂ।
0: ਅੱਛਾ, ਫਿਰ ਤਾਂ ਹਾਊਸ ਮੇਕਰ ਹੋ ਤੁਸੀਂ, ਖਾਣਾ ਬਣਾਉਂਦੇ ਹੋ, ਸਾਰੇ ਖਾਣਾ ਛਕਦੇ ਨੇ, ਹੈ ਨਾ?
1: ਜੀ ਜੀ ਸਰ।
0: ਹਾਂ, ਸਾਨੂੰ ਬਹੁਤ ਵਧੀਆ ਲੱਗਦਾ ਫਿਰ ਤੁਸੀਂ ਹਾਊਸ ਮੇਕਰ ਹੋ, ਹੈ ਨਾ?
1: ਹਾਂਜੀ।
0: ਤਾਂ ਫਿਰ ਨਾਲੋ ਨਾਲ ਕੰਮ ਦੇ ਵਿੱਚ ਵਿਘਨ ਨਹੀਂ ਪੈਂਦਾ ਜਦੋਂ ਤੁਸੀਂ ਸਾਡੇ ਪ੍ਰੋਗਰਾਮ ਸੁਣਦੇ ਹੋ?
1: ਜੀ ਸਰ।
0: ਵਧੀਆ ਲੱਗਦਾ ਫਿਰ?
1: ਬਹੁਤ ਵਧੀਆ ਲੱਗਦਾ,
0: ਹੈ ਨਾ? ਮਨੋਰੰਜਨ ਵੀ
1: ਖਾਣਾ ਬਣਾਈ ਜਾਂਦੇ ਆ, ਹਾਂ, ਨਾਲੇ ਮਿਲਾ ਲਿਆ ਕੱਟਦਾ, ਜਦੋਂ ਕਹਿੰਦੇ ਬੀਜੀ ਫੇਰ ਕੱਟ ਲਿਆ ਫੇਰ ਲਾ ਲਿਆ,
0: ਹਾਂ, ਮਨੋਰੰਜਨ ਵੀ ਹੁੰਦਾ ਰਹਿੰਦਾ, ਹੈ ਨਾ?
1: ਹਾਂਜੀ।
0: ਚਲੋ, ਫੋਨ ਕਰਨ ਲਈ ਸ਼ੁਕਰੀਆ। ਇਸੇ ਤਰ੍ਹਾਂ ਆਕਾਸ਼ਵਾਣੀ ਬਠਿੰਡਾ ਨਾਲ ਜੁੜੇ ਰਹੋ
1: ਜੀ ਸਰ।
0: ਧੰਨਵਾਦ ਜੀ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਲਓ ਜੀ ਹੁਣ ਕਾਲ ਲੱਗੀ ਹੈ ਕੁਲਵਿੰਦਰ ਸਿੰਘ ਹੋਰਾਂ ਦੀ ਜਿਹੜੇ ਕਿ ਬਾਂਡੀ ਦੇ ਰਹਿਣ ਵਾਲੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਕੁਲਵਿੰਦਰ ਜੀ, ਪ੍ਰੋਗਰਾਮ ਸ਼ਾਮ ਸਵਾਨੀ ਤੁਹਾਡਾ ਸਵਾਗਤ ਹੈ।
1: ਥੈਂਕ ਯੂ ਸਰ।
0: ਕੀ ਹਾਲ ਚਾਲ ਨੇ?
1: ਵਧੀਆ ਸਰ, ਠੀਕ ਠਾਕ ਜੀ।
0: ਰੱਬ ਵਧੀਆ ਬਣਾਈ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ। ਕਿੰਨੀ ਦੇਰ ਬਾਅਦ ਕਾਲ ਲੱਗੀ ਹੈ ਤੁਹਾਡੀ?
1: ਸਰ ਇੱਕ ਸਾਲ ਬਾਅਦ ਲੱਗੀ।
0: ਇੱਕ ਸਾਲ ਬਾਅਦ ਹੈ ਨਾ, ਫਿਰ ਤਾਂ ਤੁਹਾਡੇ ਲਈ ਤਾਂ ਅੱਜ ਨਵਾਂ ਸਾਲ ਅੱਜ ਸ਼ੁਰੂ ਹੋਇਆ ਹੈ ਨਾ।
1: ਹਾਂਜੀ ਹਾਂਜੀ ਸਰ,
0: ਫਿਰ ਬਹੁਤ ਬਹੁਤ ਮੁਬਾਰਕਾਂ।
1: ਥੈਂਕ ਯੂ ਸਰ।
0: ਹੈ ਨਾ, ਤੇ ਕੀ ਕੰਮ ਕਰਦੇ ਹੋ ਕੁਲਵਿੰਦਰ ਜੀ?
1: ਸਰ ਮੈਂ ਇੱਥੇ BCL ਹੈ ਜੀ, ਆਪਣੇ ਸੰਗਤ ਦੇ ਮੰਡੀ ਫੈਕਟਰੀ, ਉਹਦੇ ਚ ਕੰਮ ਕਰਦੇ ਹਾਂ ਜੀ।
0: ਅੱਛਾ, ਫੈਕਟਰੀ ਚ ਕੰਮ ਕਰਦੇ ਹੋ? ਅੱਛਾ।
1: ਹਾਂਜੀ ਹਾਂਜੀ।
0: ਤੇ ਫਿਰ ਸਾਡੇ ਪ੍ਰੋਗਰਾਮ ਕਦੋਂ ਸੁਣਦੇ ਹੋ?
1: ਸਰ ਡੇਲੀ ਸੁਣਦਾ ਸਰ, ਸਵੇਰੇ 6:30 ਵਜੇ ਚੱਲ ਪੈਂਦਾ ਸਰ ਗੁਰਬਾਣੀ ਤੋਂ।
0: ਅੱਛਾ।
1: ਤੇ ਸ਼ਾਮ ਨੂੰ ਸਰ ਮੈਂ 6 ਵਜੇ ਆ ਜਾਂਦਾ ਜੀ, ਗੁਰਬਾਣੀ ਤੋਂ ਚੱਲੀ ਜਾਂਦਾ ਰਹਿੰਦਾ ਸਰ ਸ਼ਾਮ।
0: ਅੱਛਾ ਅੱਛਾ ਅੱਛਾ, ਬਹੁਤ ਵਧੀਆ ਲੱਗਿਆ ਸਾਨੂੰ ਤੁਹਾਡੇ ਨਾਲ ਗੱਲ ਕਰਕੇ। ਆਪਣੀ ਫਰਮਾਇਸ਼ ਵੀ ਦੱਸ ਦਿਓ
1: ਸਰ। ਕਦੀ ਮਾਨਕ ਦਾ ਕੋਈ ਵੀ ਸਮਾਂ ਸੁਣਾ ਦੋ ਸਰ।
0: ਅੱਛਾ, ਫੋਨ ਕਰਨ ਲਈ ਸ਼ੁਕਰੀਆ ਕੁਲਵਿੰਦਰ ਜੀ। ਆਕਾਸ਼ਵਾਣੀ ਬਠਿੰਡਾ ਨਾਲ ਜੁੜੇ ਰਿਹਾ ਕਰੋ।
1: ਠੀਕ ਹੈ ਸਰ,
0: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਸਾਹਿਬ ਜੀ।
1: ਦਰੋਗਾ ਸਿੰਘ ਜੀ, ਪ੍ਰੋਗਰਾਮ ਸ਼ਾਮ ਸਵਾਨੀ, ਤੁਹਾਡਾ ਸਵਾਗਤ ਹੈ।
0: ਧੰਨਵਾਦ ਜੀ ਸਰ।
1: ਵੈਸੇ ਤਾਂ ਤੁਹਾਡੀ ਕਾਲ ਲੱਗਦੀ ਰਹਿੰਦੀ ਹੈ, ਅੱਜ ਕਿੰਨੇ ਦਿਨਾਂ ਬਾਅਦ ਕਾਲ ਲੱਗੀ ਹੈ?
0: ਘੱਟ ਤੋਂ ਘੱਟ ਵੀ 3 ਮਹੀਨੇ ਹੋ ਗਏ ਜੀ।
1: 3 ਮਹੀਨੇ ਹੋ ਗਏ, ਅੱਛਾ। ਬਿਲਕੁਲ ਬਿਲਕੁਲ, ਤੁਸੀਂ ਬੜੇ ਸੂਝਵਾਨ ਸਰੋਤਾ ਹੋ, ਕਿਉਂਕਿ ਉਹਨਾਂ ਸਰੋਤਿਆਂ ਨੂੰ ਵੀ ਮੌਕਾ ਦਿੱਤਾ ਜਾਵੇ ਜਿਹੜੇ ਬਹੁਤ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਕਾਲ ਨਹੀਂ ਲੱਗਦੀ, ਹੈ ਨਾ ਜੀ?
0: ਅੱਜ ਵੀ ਬਸ ਬੈਠਾ ਬੈਠਾ ਲੱਗਦਾ, ਪਹਿਲੀ ਵਾਰੀ ਲੱਗ ਗਿਆ ਜੀ।
1: ਅੱਛਾ, ਚਲੋ ਮੁਬਾਰਕਾਂ, ਅੱਜ ਦਿਨ ਵਧੀਆ ਚੜਿਆ ਹੈ ਨਾ। ਅੱਜ ਦੇ ਪ੍ਰੋਗਰਾਮ ਵਿੱਚ 6 ਸਰੋਤਾ ਇਹੋ ਜਿਹੇ ਸੀ ਜਿਨ੍ਹਾਂ ਨੇ ਪਹਿਲੀ ਵਾਰੀ ਕਾਲ ਲਗਾਈ ਸੀ, ਬਹੁਤ ਵਧੀਆ ਲੱਗਿਆ, ਕਿਉਂਕਿ ਸਾਡਾ ਆਕਾਸ਼ਵਾਣੀ ਬਠਿੰਡਾ ਦਾ ਸਰੋਤਿਆਂ ਦਾ ਪਰਿਵਾਰ ਹੋਰ ਵੱਡਾ ਹੋਇਆ, ਸਾਨੂੰ ਖੁਸ਼ੀ ਹੁੰਦੀ ਹੈ। ਆਪਣੀ ਫਰਮਾਇਸ਼ ਦੱਸ ਦਿਓ ਦਰੋਗਾ ਸਿੰਘ ਜੀ।
0: ਮੈਂ ਗੁਰਵਿੰਦਰ ਬਰਾੜ ਦਾ ਜੀ, ਮਾਪੇ ਤੇ ਗੁਰਮੀਤ ਲੋਪੋ ਨੂੰ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ, ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਗੁਰਵਿੰਦਰ ਬਰਾੜ ਦੀ ਆਵਾਜ਼ ਵਿੱਚ ਇੱਕ ਗੀਤ, ਫੋਨ ਕਰਨ ਲਈ ਸ਼ੁਕਰੀਆ।

ਸਰੋਤਿਓ, ਗੁਰਵਿੰਦਰ ਬਰਾੜ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫੇਰ ਮਿਲਾਂਗੇ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 8:02।

0: तो अब अपने मित्र अजीत
1: और विमलेश को उमंग कार्यक्रम की तकनीकी टीम के साथ कल तक के लिए आज्ञा दीजिए।
0: नमस्कार।
2: उमंग उमंग उमंग उमंग
3: हुणे तुसीं सुणदे सी प्रायोजित प्रोग्राम उमंग। इस प्रोग्राम दे प्रायोजक सन NCERT। FM बैंड 101.1 मेगाहर्ट्ज़ ते तुसीं सुन रहे हो आकाशवाणी FM बठिंडा दे प्रसारण। इस वेले साडे स्टूडियो दी कड़ी मुताबिक समा हो रहा है रात दे 8:30। पेश है प्रोग्राम पंज पाणियां दे गीत।
4: पंच पाणियां दे गीत।
3: आवाज दी दुनिया दे दोस्तों नमस्कार। तुहाडा दोस्त लवलीन सचदेवा प्रोग्राम पंज पाणियां दे गीत लैके तुहाडी सेवा विच हाजिर है। श्रोतियो, जेकर तुसीं अपनी पसंद दा कोई भी पंजाबी गीत सुनना होवे तां हुणे डायल करो 0164-2240-331। तो लो जी, फोन दी घंटी वजनी शुरू हो चुकी है। वेखदे हां किहड़े श्रोता इंतजार कर रहे ने। हैलो।
5: हैलो भाई जी, सत श्री अकाल।
3: सत श्री अकाल, नमस्कार। कौन जनाब बोल रहे ने, केड़ी जगह तो बोल रहे ने?
5: जिला परनाला पिंड ढिलवां तो सुखदीप सिंह गिल बोल रहे, नाल मेरा भतीजा जगप्रीत सिंह गिल।
3: चलो जी, सुखदीप सिंह गिल जी, तुहाडा ते तुहाडे भतीजे दोहां दा परिवार सही स्वागत है।
5: ਤੁਹਾਡਾ ਵੀ ਸਵਾਗਤ ਜੀ ਸਾਡੇ ਪਿੰਡ ਲਵਾਂ ਦੇ ਵਿੱਚ।
3: ਬੜਾ ਮਜ਼ਾ ਆਇਆ ਜਦੋਂ ਇਹਨਾਂ ਦੋਹੇ ਪਰਿਵਾਰ ਇਸ ਤਰ੍ਹਾਂ ਮਿਲਦੇ ਨੇ। ਮੌਸਮ ਕਿਸਾ ਹੈ ਤੁਹਾਡੇ ਢਿਲਵਾਂ ਦੇ ਵਿੱਚ?
5: ਮੌਸਮ ਜੀ ਆਪਣੇ 7:25 ਦੇ ਨੇਰੀ ਆ ਗਈ।
3: 7:25 ਦੀ ਨੇਰੀ
5: ਹਵਾ ਚ ਲੈਂਦੀ
3: ਆ। ਅੱਛਾ ਅੱਛਾ, ਉੱਥੋਂ ਦੀ ਹਵਾ ਹੁਣ ਸਾਡੇ ਤੱਕ ਪਹੁੰਚ ਚੁੱਕੀ ਹੈ ਜੀ, ਫਿਰ ਅਸੀਂ ਵੀ ਅੱਗੇ ਭੇਜ ਦਈਏ।
5: ਹਾਂਜੀ ਹਾਂਜੀ, ਤੁਹਾਡੇ ਕੰਨੀ ਆਈ ਆ, ਸਾਡੇ ਕੰਨੀ ਹਵਾ।
3: ਹਾਂ, ਠੰਡੀਆਂ ਹਵਾ ਤਾਂ ਤੁਹਾਡੇ ਵੱਲ ਨੀ ਆਈ ਆ, ਸਾਨੂੰ ਵਧੀਆ ਲੱਗ ਰਿਹਾ।
5: ਹਾਂਜੀ ਹਾਂਜੀ, ਪਹਿਲੀ ਖੁਸ਼ੀ ਤਾਂ ਮੈਂ ਤੁਹਾਨੂੰ ਇਹ ਸਮਝਦਾ ਜੀ,
3: ਹਾਂਜੀ
5: ਤੁਸੀਂ ਬਹੁਤ ਵਧੀਆ ਹੋ ਗਿਆ, ਤੁਹਾਡੇ ਪ੍ਰੋਗਰਾਮ ਬਹੁਤ ਦਿਨ ਦੇ ਡੀਕਦੇ ਸੀ, ਤੁਸੀਂ ਆਏ ਅੱਜ।
3: ਅੱਛਾ ਅੱਛਾ,
5: ਬਹੁਤ ਦਿਨ ਡੀਕਦੇ ਸੀ, ਤੁਸੀਂ ਸ਼ਨੀਵਾਰ ਨੂੰ ਵੀ ਆਏ ਸੀ, ਪਰ ਸ਼ਨੀਵਾਰ ਨੂੰ ਆਪਣੀ ਗੱਲ ਨਹੀਂ ਹੋ ਸਕਦੀ ਸੀ।
3: ਅੱਛਾ ਅੱਛਾ, ਤੇ
5: ਅੱਜ ਮੈਂ ਕਿਹਾ ਬਾਈ ਜੀ ਆਏ, ਅੱਜ ਗੱਲ ਕਰਾਂਗੇ ਬਾਈ।
3: ਕੀ ਬਾਤ ਹੈ, ਮੈਨੂੰ ਜੀਣ ਦਾ ਇੱਕ ਹੋਰ ਕਾਰਨ ਮਿਲ ਗਿਆ ਜੀ, ਸਾਡੇ ਸੋਤਾ ਮੇਰੇ ਨਾਲ ਐਡੀ ਮੁਹੱਬਤ ਕਰਦੇ ਨੇ। ਆਪਣੀ ਫਰਮਾਇਸ਼ ਦੱਸੋ ਜੀ, ਫਿਰ ਗਿੱਲ ਸਾਹਿਬ ਫਰਮਾਇਸ਼ ਦੱਸੋ।
5: ਫਰਮਾਇਸ਼ ਜੀ ਹੈਗੀ ਧਰਮਪ੍ਰੀਤ ਦਾ ਗੀਤ ਆ ਜੀ, ਜੇ ਰੱਬ ਮਿਲ ਜੇ ਪ੍ਰਗਟ ਸਿੰਘ ਢਿੱਲੋਂ ਤੇ ਜਥੇਦਾਰ ਪਿਆਰਾ ਸਿੰਘ
3: ਜੀ। ਫੋਨ ਕਰਨ ਲਈ ਸ਼ੁਕਰੀਆ ਜਨਾਬ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਹਾਂ ਬਾਈ ਆ ਗਈ।
1: ਚਲੋ ਆਪਣਾ ਨਾਂ ਦੱਸ ਦਿਓ ਫਟਾਫਟ ਤੁਹਾਡੇ।
0: ਹਰਪਾਲ ਕੌਰ ਆ ਬਾਈ, ਹਰਪਾਲ ਕੌਰ।
1: ਹਰਪਾਲ ਜੀ, ਕੌਰ ਜੀ, ਗਾਣਾ ਦੱਸੋ ਕਿਹੜਾ ਸੁਣਨਾ?
0: ਗਾਣਾ ਬਾਈ ਉਸਦਾ ਸੁਣਨਾ ਗਾ
1: ਸੁਰਜੀਤ ਬਿੰਦ ਰੱਖੀ ਇਹਦਾ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫੇਰ ਮਿਲਾਂਗੇ।
1: ਪੰਜ ਪਾਣੀਆਂ ਦੇ ਗੀਤ।
0: FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਰਾਤ ਦੇ 8:44 ਤੇ 45 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤੇ 9 ਵਜੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ।